ਜਿਹੜਾ ਹੈਗਾ ਉਹ ਗੁਰਦੀਪ ਸਿੰਘ ਸੰਧੂ ਸਾਹਿਬ ਜੁੜਨਗੇ ਤੇ ਅੱਜ ਦੇ ਪ੍ਰੋਗਰਾਮ ਆਪਣਾ 2 ਘੰਟੇ ਦਾ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਦੋਸਤੋ। ਆਜੋ ਰਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਪਹਿਲਾ ਗੀਤ ਸਿੰਦਰ ਕੌਰ ਪ੍ਰਕਾਸ਼ ਕੌਰ ਜੀ ਦਾ ਜੁੱਤੀ ਕਸੂਰੀ। ਲਓ ਜੀ

0: ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ
1: ਜਿਹੜਾ ਹੈਗਾ ਉਹ ਗੁਰਦੀਪ ਸਿੰਘ ਸੰਧੂ ਸਾਹਿਬ ਜੋੜਨਗੇ ਤੇ ਅੱਜ ਦੇ ਪ੍ਰੋਗਰਾਮ ਆਪਣਾ 2 ਘੰਟੇ ਦਾ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਦੋਸਤੋ ਆਜੋ ਰਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਪਹਿਲਾ ਗੀਤ ਸਿੰਦਰ ਕੌਰ ਪ੍ਰਕਾਸ਼ ਕੌਰ ਜੀ ਦਾ ਜੁੱਤੀ ਕਸੂਰੀ
0: ਲੋ ਜੀ

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਸਲਾਮ ਅਲੈਕਮ ਜਿੰਨੇ ਵੀ ਸਰੋਤੇ ਵੀਰ ਭੈਣ ਭਰਾ ਸਾਡੇ ਨਾਲ ਜੁੜੇ ਨੇ ਜਾਂ ਜਿਨ੍ਹਾਂ ਬਾਅਦ ਚ ਵੀ ਜੁੜਨਾ ਉਹਨਾਂ ਸਾਰਿਆਂ ਦਾ ਜੀ ਆਇਆਂ ਨੂੰ ਵੈਲਕਮ ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਦਿਲ ਦੀ ਆਵਾਜ਼ ਪ੍ਰੋਗਰਾਮ ਨਿਊਯਾਰਕ ਨੂੰ ਜਲਦੀ ਸਟੂਡੀਓ ਤੋਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ ਤੇ ਲਓ ਜੀ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ

0: ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣੋ ਦੋਸਤੋ ਜੀ।
1: ਹੈਲੋ,
0: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ। ਨਿਊਯਾਰਕ ਸਟੂਡੀਓ ਤੋਂ, ਨਿਊਜਰਸੀ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਪ੍ਰੋਗਰਾਮ ਅੱਜ ਦੀ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਨੂੰ ਜੀ। ਅੱਜ ਆਪਾਂ ਕੁਛ ਗੀਤ ਸੁਰਿੰਦਰ ਸ਼ਿੰਦਾ ਭਾਜੀ ਹੋਣਾਂ ਦੇ ਸੁਣਾਂਗੇ ਤੇ ਪੁੱਤ ਜੱਟਾਂ ਦੇ ਪਹਿਲਾ ਗਾਣਾ ਤੁਹਾਡੀ ਸੇਵਾ ਵਿਚ। ਉਸ ਤੋਂ ਬਾਅਦ ਆਪਾਂ ਫਿਰ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਉਹ ਖ਼ਬਰਾਂ ਦਾ ਕੁਛ ਕਰਾਂਗੇ, ਫਿਰ ਡਾਕਟਰ ਸਾਹਿਬ ਦਾ ਪ੍ਰੋਗਰਾਮ ਹੋਏਗਾ। 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਹਾਂ ਜੀ। ਲਓ ਜੀ, ਪੇਸ਼ ਹੈ ਪਹਿਲਾ ਗੀਤ।

0: ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਤੁਸੀਂ ਸੁਣ ਰਹੇ ਹੋ ਪ੍ਰਵਾਜ਼ ਰੇਡੀਓ ਫਰੈਂਕਫੁਰਟ ਜਰਮਨੀ
1: ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਪ੍ਰਵਾਜ਼ ਰੇਡੀਓ ਫਰੈਂਕਫੁਰਟ ਜਰਮਨੀ ਸੋ ਫਰੈਂਕਫੁਰਟ ਜਰਮਨੀ ਦੇ ਰੇਡੀਓ ਔਰ ਨਿਊਯਾਰਕ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਤੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਸੋ ਤੁਹਾਨੂੰ ਪਤਾ ਕਿ ਇੱਕ ਦਿਨ ਛੱਡ ਕੇ ਤੇ ਦੂਸਰੇ ਦਿਨ ਅਸੀਂ ਪ੍ਰੋਗਰਾਮ ਕਰਦੇ ਹਾਂ ਜਿਹਦੇ ਵਿੱਚ ਕੁਛ ਗੀਤ ਫਿਰ ਅਸੀਂ ਕੁਛ ਅਮਰੀਕਾ ਦੀਆਂ ਦੁਨੀਆਂ ਦੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਿਹਤ ਸਬੰਧੀ ਜਾਣਕਾਰੀਆਂ ਭਰਪੂਰ ਜਾਣਕਾਰੀਆਂ ਇੱਕ ਲੜੀਵਾਰ ਕਥਾ ਦੀ ਤਰ੍ਹਾਂ ਉਹ ਦਿੰਦੇ ਹੈ ਜਿਹਦੇ ਵਿਚ ਬਹੁਤ ਸਰੋਤੇ ਉਨ੍ਹਾਂ ਨੂੰ ਸੁਣਦੇ ਆ ਕਿਉਂਕਿ ਉਹ ਤਿੰਨ ਪ੍ਰੋਗਰਾਮ ਕਰਦੇ ਆ ਜੀ ਦਿਹਾੜੀ ਚ ਬਹੁਤ ਵੱਡੀ ਮਿਹਨਤ ਕਰ ਰਿਹਾ ਕੋਈ ਮਫਾਦ ਨਹੀਂ ਹੈ ਹਿੰਦੀ ਚ ਵੀ ਕਰਦੇ ਇੰਗਲਿਸ਼ ਚ ਵੀ ਕਰਦੇ ਤੇ ਆਪਣੇ ਨਾਲ ਇੱਥੇ ਪੰਜਾਬੀ ਵਿਚ ਕਰਦੇ ਆ ਸੋ ਟਾਈਮ ਮਿਲੇ ਤੇ ਉਹ ਪ੍ਰੋਗਰਾਮ ਵੀ ਸੁਣ ਲਿਆ ਕਰੋ ਉਨ੍ਹਾਂ ਦੀਆਂ ਵੀਡੀਓ ਤੇ ਫੇਸਬੁੱਕ ਵੀ ਦੇ ਤੇ ਫੇਸਬੁੱਕ ਤੇ ਲਾਈਵ ਵੀ ਹੁੰਦੇ ਆ ਸੋ ਖਬਰਾਂ ਵੀ ਅਸੀਂ ਕੋਸ਼ਿਸ਼ ਕਰੀ ਦੀ ਆ ਕਿ ਤੁਹਾਡੇ ਤੱਕ ਮਿਆਰੀ ਖਬਰਾਂ ਲੈ ਕੇ ਆਈਏ ਤੇ ਕੁਛ ਗੀਤ ਵੀ ਚੋਣਵੇਂ ਕੋਸ਼ਿਸ਼ ਕਰੀਦੇ ਆ ਕਿ ਵਧੀਆ ਗੀਤ ਕਲਚਰ ਗੀਤ ਜਿਹੜੇ ਜਿਹਦੇ ਵਿਚ ਵਾਗਲਰ ਨਾ ਹੋਵੇ ਜਿਹਦੇ ਵਿਚ ਇਹੋ ਜਿਹੀ ਸ਼ਬਦਵਾਲੀ ਨਾ ਹੋਵੇ ਉਹ ਅਸੀਂ ਕੋਸ਼ਿਸ਼ ਕਰੀਦੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਸੋ ਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਕਿਰਪਾ ਹੋ ਗਈ ਤੇਰੀ ਮਾਲਕਾ ਇਹ ਬਾਬਾ ਗੁਲਾਬ ਸਿੰਘ ਜੀ

ਪ੍ਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਤ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM to 8 PM ਇੰਡੀਅਨ ਟਾਈਮ 4:30 AM to 6:30 AM ਪ੍ਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਤਰੀ ਨਾਲ

0: خاص پروگرام جڑا تھڈے تک اسی پہنچا رہے ہو جی ڈاکٹر صاحب سی کال جی ہے نو
1: کی مسا ہاں جی سچی کال جی خالص صاحب جی میں صاحب تے سنن والے سارے ہی سروتے نو ਜਗਦੀਪ ਸਿੰਘ ਸੰਧੂ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਔਰ ਅਸੀਂ ਇਸ ਸ਼ਹੀਦੀ ਪੰਦਰਵਾੜਾ ਜੋ ਦਸੰਬਰ ਦਾ ਆਖਰੀ ਦੋ ਵੀਕਾ ਹੈ ਉਹਦੇ ਸੰਬੰਧ ਵਿਚ ਵਾਪਰੀਆਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਰਹੇ ਹਾਂ ਔਰ ਉਹਨਾਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਇਆਂ ਕੱਲ ਅਸਾਂ ਇਹ ਗੱਲ ਕਹੀ ਸੀ ਕਿ ਆਨੰਦਪੁਰ ਸਾਹਿਬ ਦੇ ਕਿਲੇ ਤੋਂ ਨਿਕਲਣ ਦੇ ਕਾਰਨਾਂ ਦੀ ਗੱਲ ਵਿਆਖਿਆ ਕੀਤੀ ਸੀ ਅਸੀਂ ਔਰ ਇੱਕ ਸੱਜਣ ਨੇ ਇਹ ਵੀ ਕਿਹਾ ਸੀਗਾ ਵੀ ਉਹਦੇ ਹੋਰ ਵੀ ਕਾਰਨ ਹੋ ਸਕਦੇ ਨੇ ਜਾਂ ਮਹਾਂਸੰਘ ਦੇ ਸੰਬੰਧ ਚ ਜਦੋਂ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਹੋਰ ਕਾਰਨ ਹੋ ਸਕਦੇ ਨੇ ਬਸ ਕਿਉਂਕਿ ਮੈਂ ਤੇ ਇਸ ਗੱਲ ਦਾ ਵੈਸੇ ਹੀ ਹਾਮੀ ਆ ਕਿ ਹਰ ਗੱਲ ਤਰਕ ਸੰਗਤ ਹੋਣੀ ਚਾਹੀਦੀ ਹੈ ਕਿ ਇਹ ਹੋ ਸਕਦੀ ਕਿ ਨਹੀਂ ਹੋ ਸਕਦੀ ਜਾਂ ਇਹਦੇ ਵਿਚ ਕੁਛ ਹੋਰ ਵੀ ਹੋ ਸਕਦਾ ਹੈਗਾ
2: ਬਿਲਕੁਲ ਡਾਕਟਰ ਸਾਹਿਬ
1: ਹਾਂਜੀ ਜਦ ਤੱਕ ਅਸੀਂ ਵਨ ਸਾਈਡਿਡ ਹੋ ਕੇ ਕਿਸੇ ਗੱਲ ਨੂੰ ਵਿਚਾਰਦੇ ਹਾਂ ਵੀ ਮੈਂ ਹੀ ਠੀਕ ਹਾਂ ਉਸ ਵੇਲੇ ਅਸੀਂ ਗਲਤੀ ਕਰ ਰਹੇ ਹੁੰਦੇ ਹਾਂ
2: ਬਿਲਕੁਲ
1: ਔਰ ਇਸ ਗਲਤੀ ਦੇ ਸੰਬੰਧ ਵਿਚ ਕੱਲ ਮੈਂ ਉਸ ਤੋਂ ਬਾਅਦ ਫਿਰ ਹੋਰ ਵੀ ਇਤਿਹਾਸ ਦੀ ਫਰੋਲਾ ਫਰਾਲੀ ਕੀਤੀ ਔਰ ਉਸ ਦੇ ਵਿਚੋਂ ਕੁਛ ਹੋਰ ਇਹੋ ਜਿਹੀਆਂ ਬੜੀਆਂ ਅਚੰਭੇ ਵਾਲੀਆਂ ਗੱਲਾਂ ਨਿਕਲੀਆਂ ਕਿ ਜਿਹੜੀਆਂ ਮੈਂ ਸਮਝਦਾ ਵੀ ਸਾਡਾ ਸਿੱਖ ਇਤਿਹਾਸ ਅਗਰ ਸੁਣੇਗਾ ਤਾਂ ਇਕਦਮ ਅਚੰਭਾ ਹੋਏਗਾ ਜਾਂ ਮੰਨਣ ਨੂੰ ਤਿਆਰ ਨਹੀਂ ਹੋਏਗਾ
2: ਜੀ
1: ਸੱਜਣ ਨੇ ਇਤਿਹਾਸ ਦੇ ਵਿਚ ਲਿਖਿਆ ਆ ਵੀ ਸਾਡੇ ਕੋਲ ਜਿਸ ਤਰ੍ਹਾਂ ਨੀਲ ਨਦੀ ਦੀ ਘਾਟੀ ਨੀਲ ਨਦੀ ਹੈ ਨਾ
2: ਜੀ ਜੀ ਬਿਲਕੁਲ
1: ਨਦੀ ਦਾ 4000 ਸਾਲ ਪੁਰਾਣਾ ਰਿਕਾਰਡ ਸਾਇੰਸਦਾਨਾਂ ਨੇ ਇਕੱਠਾ ਕੀਤਾ ਹੋਇਆ ਕਿ ਇਹਦੇ ਚ ਕਦੋਂ ਚੜਾਅ ਆਉਂਦਾ ਕਦੋਂ ਉਤਰਾਅ ਆਉਂਦਾ ਕਿਸ ਕਿਸ ਤਰ੍ਹਾਂ ਇਹਦੀ ਜਿਹੜੀ ਕਿਰਿਆ ਹੈ ਉਹ ਚੱਲਦੀ ਹੈ ਨੀਲ ਨਦੀ ਜਿਹਦੇ ਚ ਜਹਾਜ਼ ਵੀ ਸਮੁੰਦਰੀ ਜਹਾਜ਼ ਵੀ ਚੱਲਦੇ ਆ
2: ਜੀ ਜੀ ਮਿਸਰ ਦੇ ਵਿੱਚ
1: ਸੁਣਿਆ ਹੋਣਾ ਉਹਦੇ ਬਾਰੇ ਜ਼ਿਆਦਾ ਜੀ ਇਸੇ ਤਰ੍ਹਾਂ ਕਰਕੇ ਇੱਕ ਸੱਜਣ ਨੇ ਕੱਲ ਉਸ ਫਰੋਲਾ ਫਰੋਲੀ ਦੇ ਵਿਚੋਂ ਮੈਨੂੰ ਇਹ ਮਿਲਿਆ ਵੀ ਲਿਖਿਆ ਵੀ ਸਾਡੇ ਕੋਲ ਪਿਛਲੇ 200-300 ਸਾਲ ਦਾ ਰਿਕਾਰਡ ਮੌਜੂਦ ਆ ਕਿ ਉਸ ਸਮੇਂ ਦੇ ਵਿਚ ਜਿਹੜਾ ਸਮਾਂ ਅਸੀਂ ਦਸੰਬਰ ਦੇ ਦਿਨਾਂ ਦੀ ਗੱਲ ਕਰ ਰਹੇ ਹਾਂ ਉਸ ਸਮੇਂ ਦੇ ਵਿਚ ਉੱਤਰੀ ਭਾਰਤ ਦੇ ਵਿਚ ਕਿਤੇ ਵੀ ਹੜ੍ਹ ਨਹੀਂ ਸੀ ਆਉਂਦੇ ਕਿਤੇ ਵੀ ਨਦੀਆਂ ਇੰਨੀਆਂ ਭਰੀਆਂ ਹੋਈਆਂ ਨਹੀਂ ਸੀ ਹੁੰਦੀਆਂ ਜਿਸ ਤਰ੍ਹਾਂ ਦਾ ਬਿਰਤਾਂਤ ਸਿਰਸਾ ਨਦੀ ਦਾ ਸਿਰਜ ਦਿੱਤਾ ਗਿਆ ਹੈ
2: ਜੀ
1: ਇਹਦਾ ਮਤਲਬ ਇਹ ਆ ਭਈ ਜੇ ਸਿਰਸਾ ਨਦੀ ਉਸ ਵੇਲੇ ਚੜੀ ਹੋਈ ਨਹੀਂ ਸੀ ਜੇ ਇਹ ਗੱਲ ਕਹੀ ਜਾਵੇ ਵੀ ਇਹ ਸਾਰਥਕ ਨਹੀਂ ਹੈਗੀ ਤਾਂ ਫਿਰ ਅਲਟੀਮੇਟ ਸ਼ਹੀਦੀਆਂ ਤੇ ਹੋਈਆਂ ਨੇ ਨਾ
2: ਬਿਲਕੁਲ
1: ਉਹਦੇ ਪਿੱਛੇ ਸਾਨੂੰ ਕੁਝ ਹੋਰ ਲੱਭਣਾ ਪਏਗਾ ਸਾਨੂੰ ਕੁਝ
0: ਹੋਰ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਤੋਂ ਨਿਊਜਰਸੀ ਤੋਂ USA ਤੋਂ ਮੈਂ ਹਾਂ ਤੁਹਾਡਾ ਦੋਸਤ ਹੋਸ ਦਰਸ਼ਨ ਸਿੰਘ ਖੱਕ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਹੈ ਜੀ ਤੁਹਾਡੇ ਨਾਲ ਰਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਬੜਾ ਸਤਿਕਾਰ ਜੋ ਸਾਰੇ ਵੀਰ ਭੈਣ ਭਰਾ ਇਸ ਪ੍ਰੋਗਰਾਮਾਂ ਵਿਚ ਜਿੰਨਾ ਵੀ ਸਾਥ ਦਿੰਦੇ ਨੇ ਸੁਣਦੇ ਨੇ ਪ੍ਰੋਗਰਾਮਾਂ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਫੋਨ ਕਰ ਸਕਦੇ ਹੋ ਜਦੋਂ ਵੀ ਤੁਹਾਡਾ ਦਿਲ ਕਰੇ ਔਰ ਪ੍ਰੋਗਰਾਮ ਦੇ ਪਹਿਲੇ ਅੱਧੇ ਘੰਟੇ ਵਿਚ ਅਸੀਂ ਗੀਤ ਲਾਉਂਦੇ ਉਹਦੇ ਵਿਚ ਤੁਹਾਡੀ ਕਾਲ ਵੀ ਆ ਸਕਦੀ ਕੋਈ ਮਸਲਾ ਨਹੀਂ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਚਾਲੂ ਹੋ ਜਾਂਦਾ ਜੀ ਖਬਰਾਂ ਦਾ ਤੇ ਫਿਰ ਡਾਕਟਰ ਸਾਹਿਬ ਦਾ ਫਿਰ ਆਪਾਂ ਕਾਲ ਉਹਦੇ ਵਿਚ ਨਹੀਂ ਲੈ ਸਕਦੇ ਸੋ ਜੇ ਤੁਹਾਡਾ ਦਿਲ ਕਰੇ ਤੇ ਤੁਸੀਂ ਆਪਣੇ ਕਾਲ ਜਿਹੜੀ ਹੈ ਹੁਣ ਤੋਂ ਲੈ ਕੇ ਅੱਧੇ ਘੰਟੇ ਤੱਕ ਵਿਚ ਵਿਚ ਤੁਸੀਂ ਕਰ ਸਕਦੇ ਹੋ ਸੋ ਲੋ ਗੀਤਾਂ ਦੇ ਨਾਲ ਸ਼ੁਰੂਆਤ ਕਰਦੇ ਆ ਜੀ ਤੇ ਮੇਰਾ ਫੋਨ ਨੰਬਰ ਤੁਸੀਂ ਜੇ ਕਾਲ ਕਰਨੀ ਹੋਵੇ ਤੇ ਅਮਰੀਕਾ ਦਾ ਨੰਬਰ ਹੈ ਜੀ 732-874-3259 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਦੂਸਰਾ ਨੰਬਰ ਹੈ ਜੀ 8563970301 ਸੋ ਇਹ ਅਮਰੀਕਾ ਦੇ ਨੰਬਰਾਂ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਬੜਾ ਸ਼ੁਕਰੀਆ ਧੰਨਵਾਦ ਮਿਹਰਬਾਨੀ ਲੋਕੀ ਸੁਣਦੇ ਆ ਜੀ ਆਪਣਾ ਇੱਕ

0: ਤੇ ਹੋਸਟ ਦਰਸ਼ਨ ਸਿੰਘ ਖੱਕ ਪ੍ਰਵਾਸ ਰੇਡੀਓ ਨਿਊਯਾਰਕ ਫਰੈਂਕਫੋਰਟ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ।
1: ਮੱਠਾ ਜਿਹਾ ਚੱਲਦਾ ਵਪਾਰ, ਪਰੇਸ਼ਾਨ ਨਾ ਹੋ ਮੇਰੇ ਯਾਰ, ਕਾਰੋਬਾਰ ਫੜੇਗਾ ਇਹ ਰਫਤਾਰ, ਪ੍ਰਵਾਸ ਰੇਡੀਓ ਤੇ ਕਰ ਪ੍ਰਚਾਰ। ਜੀ ਹਾਂ, ਆਪਣੇ ਕਾਰੋਬਾਰ ਨੂੰ ਦੁਨੀਆ ਭਰ ਚ ਪ੍ਰਚਾਰਨ ਲਈ ਪ੍ਰਵਾਸ ਰੇਡੀਓ ਤੇ ਇਸ਼ਤਿਹਾਰ ਦਿਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਫੋਨ ਨੰਬਰ 94 170 53 190।

0: ਤੇ ਹੋਸਟ ਦਰਸ਼ਨ ਸਿੰਘ ਖੱਕ ਪ੍ਰਵਾਸ ਰੇਡੀਓ ਨਿਊਯਾਰਕ ਫਰੈਂਕਫੋਰਟ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ।
1: ਮੱਠਾ ਜਿਹਾ ਚੱਲਦਾ ਵਪਾਰ, ਚੱਲਦਾ ਪਰੇਸ਼ਾਨ ਨਾ ਹੋ ਮੇਰੇ ਯਾਰ, ਕਾਰੋਬਾਰ ਫੜੇਗਾ ਇਹ ਰਫਤਾਰ, ਪ੍ਰਵਾਸ ਰੇਡੀਓ ਤੇ ਕਰ ਪ੍ਰਚਾਰ। ਜੀ ਹਾਂ, ਆਪਣੇ ਕਾਰੋਬਾਰ ਨੂੰ ਦੁਨੀਆ ਭਰ ਚ ਪ੍ਰਚਾਰਨ ਲਈ ਪ੍ਰਵਾਸ ਰੇਡੀਓ ਤੇ ਇਸ਼ਤਿਹਾਰ ਦਿਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਫੋਨ ਨੰਬਰ 93 170 53 190।

0: ਤੇ ਹੋਸਟ ਦਰਸ਼ਨ ਸਿੰਘ ਖੱਕ ਪ੍ਰਵਾਸ ਰੇਡੀਓ ਨਿਊਯਾਰਕ ਫਰੈਂਕਫੋਰਟ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ।
1: ਮੱਠਾ ਜਿਹਾ ਚੱਲਦਾ ਵਪਾਰ, ਪਰੇਸ਼ਾਨ ਨਾ ਹੋ ਮੇਰੇ ਯਾਰ, ਕਾਰੋਬਾਰ ਫੜੇਗਾ ਇਹ ਰਫਤਾਰ, ਪ੍ਰਵਾਸ ਰੇਡੀਓ ਤੇ ਕਰ ਪ੍ਰਚਾਰ। ਜੀ ਹਾਂ, ਆਪਣੇ ਕਾਰੋਬਾਰ ਨੂੰ ਦੁਨੀਆ ਭਰ ਚ ਪ੍ਰਚਾਰਨ ਲਈ ਪ੍ਰਵਾਸ ਰੇਡੀਓ ਤੇ ਇਸ਼ਤਿਹਾਰ ਦਿਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਫੋਨ ਨੰਬਰ 93 170 53 190।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ, ਜਰਮਨੀ। ਸੋ ਦੋਸਤੋ, ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਹੀ ਪਿਆਰਾ ਸ਼ਰਾਬ ਪੀਣਾ ਸਿਖਾ ਦੀ ਹੈ ਸੁਣ ਰਹੇ ਸੀ। ਤੋ ਅਗਲਾ ਆਪਾਂ ਜਿਹੜਾ ਗੀਤ ਹੈ ਉਹ ਆਲਬਲਵਾਲ ਦਾ ਹੀ, ਬੋਲ ਮਿੱਟੀ ਦੇ ਬਾਵਿਆ। ਤੇ ਦੋ ਚਾਰ ਗਾਣੇ ਸੁਣਦੇ ਆ ਤੇ ਫਿਰ ਬਾਅਦ ਦੇ ਵਿਚ ਆਪਾਂ

0: ਦੋਸਤੋ, ਅੱਜ ਮਾਫੀ ਚਾਹੁੰਦੇ ਹਾਂ ਕਿ ਅੱਜ ਸਾਡਾ ਜਿਹੜਾ ਪ੍ਰੋਗਰਾਮ ਹੈ ਥੋੜੀ ਦੇਰ ਲੇਟ ਹੋ ਗਿਆ, ਕਿਉਂਕਿ ਸਾਨੂੰ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਸੀ। ਇਸ ਕਰਕੇ ਅਸੀਂ ਆਪਣਾ ਪ੍ਰੋਗਰਾਮ ਜਿਹੜਾ ਰੀਸਟਾਰਟ ਕੀਤਾ ਕਿ ਉਮੀਦ ਹੈ ਹੁਣ ਅਸੀਂ ਆਨ ਏਅਰ ਹੋਵਾਂਗੇ। ਖੇੜਾ ਜੀ, ਜਰਾ ਮੈਸੇਜ ਭੇਜਿਓ ਉਹਨੂੰ ਕਿ ਮੈਂ ਆਨ ਏਅਰ, ਤੁਸੀਂ ਮੈਨੂੰ ਸੁਣ ਰਹੇ ਹੋ ਕਿ ਨਹੀਂ। ਤੇ ਸੱਜਣੋ, ਭਾਈ ਟੈਕਨੀਕਲ ਪ੍ਰੋਬਲਮ ਦੇ ਵਿੱਚ ਕੋਈ ਵੱਸ ਦੀ ਗੱਲ ਨਹੀਂ ਹੁੰਦੀ ਕਿ ਕਿਹੜੇ ਵੇਲੇ ਕੋਈ ਨਾ ਕੋਈ ਟੈਕਨੀਕਲ ਫਾਲਟ ਪੈ ਜਾਏ ਪ੍ਰੋਗਰਾਮ ਦੇ ਵਿੱਚ, ਪਰ ਤੁਸੀਂ ਮੈਨੂੰ ਹੁਣ ਸਮਝ ਨਹੀਂ ਆ ਰਹੀ ਕਿ ਤੁਸੀਂ ਮੈਨੂੰ ਸੁਣ ਰਹੇ ਹੋ ਕਿ ਨਹੀਂ ਸੁਣ ਰਹੇ। ਹਾਂਜੀ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹੁਣੇ ਕਿ ਸਾਡਾ ਜਿਹੜਾ ਮਤਲਬ ਕਿ ਸਿਸਟਮ ਹੈ ਓਕੇ ਨਾ ਹੋ। ਠੀਕ ਹੈ ਜੀ ਸੱਜਣੋ, ਅਸੀਂ ਆਪਣਾ ਪ੍ਰੋਗਰਾਮ ਹੁਣ ਸਟਾਰਟ ਕਰ ਦਿੰਦੇ ਹਾਂ ਕਿ ਆਹ ਲਓ ਜੀ ਮੇਰੀ ਸੈਟਿੰਗ ਹੋ ਗਈ ਹੈ। ਸੋ ਦੇਸ਼ਾਂ ਦੇਸ਼ਾਂ ਚ ਪ੍ਰਭਾਤ ਰੇਡੀਓ ਸੁਣ ਰਹੇ ਦੋਸਤੋ, ਇੱਕ ਵਾਰੀ ਫੇਰ ਸੋਰੀ, ਕਿਉਂਕਿ ਥੋੜਾ ਜਿਹਾ ਅੱਗਾ ਪਿਛਾ ਹੋ ਗਿਆ ਅੱਜ, ਤੇ ਮੈਂ ਆਪਣਾ ਪ੍ਰੋਗਰਾਮ ਜਿਹੜਾ ਉਹ ਹੁਣ ਸਟਾਰਟ ਕਰ ਰਿਹਾ। ਆਵਾਜ਼ ਦੀ ਦੁਨੀਆਂ ਦੇ ਮਿਹਰਬਾਨ ਦੋਸਤੋ, ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਦੋਸਤਾਨਾ ਲਹਿਜੇ ਵਿਚ ਬਾਈ ਹਵਾਵਾਂ ਤੇ ਫਿਜ਼ਾਵਾਂ ਵਿਚ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆਪ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਾਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਤਿਊੜੀਆਂ ਲਵਾਂ ਤੇ ਹਾਸੇ ਲਿਆਉਣ ਵਾਲਾ, ਭਾਵੇਂ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈਸ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂਰ ਓਨ ਰੇਡੀਓ ਸਟੇਸ਼ਨ। ਐਕਸਪੋਜ਼ ਯੂਰ ਸੈਲਫ, ਹਾਉ ਡੂ ਯੂ ਸੀ ਦਿਸ ਵੰਡਰਫੁਲ ਵਰਲਡ ਵਿਦ ਯੂਰ ਓਨ ਵਾਚਿੰਗ ਆਈਜ਼ ਐਂਡ ਐਕਸਪੀਰੀਅੰਸ। We respect you and your views. That's the beauty of your lovely radio station. To listen us worldwide, log on www.parvazradio.com. Ji bilkul, www.parvazradio.com. Dosto, aap te tusi sunde hi ho. ਆਪਣੇ ਪੰਜਾਂ ਸੱਤਾਂ ਦੋਸਤਾਂ ਮਿੱਤਰਾਂ ਨੂੰ ਵੀ ਸੁਣਾਓ ਤੇ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹੋਵਾਂਗੇ। ਤਸਬੀਹ ਵੀ ਤੇਰੇ ਹੱਥ ਵਿੱਚ, ਕੂੜ ਵੀ ਰਹੇ ਫੋਲ, ਬਈ ਤਸਬੀਹ ਵੀ ਤੇਰੇ ਹੱਥ ਵਿੱਚ, ਕੂੜ ਵੀ ਰਹੇ ਫੋਲ, ਝੂਠੇ ਡਗੇ ਮਾਰ ਕੇ ਵਜਾਵੇ ਸੱਚ ਦਾ ਢੋਲ, ਓਏ ਪਾਸਕੂ ਤੇਰੀ ਤਕੜੀ, ਤੋਲ ਤੇਰੇ ਵਿੱਚ ਝੋਲ, ਸੱਚਾ ਸੌਦਾ ਆਖਣੈ ਓਏ ਝੂਠੇ ਤੇਰੇ ਬੋਲ, ਚਾਂਦੀ ਵਿੱਚ ਜੜਾਏ ਕੇ ਨਾਨਕ ਵੀ ਰੱਖੇ ਕੋਲ, ਪਏ ਚਾਂਦੀ ਵਿੱਚ ਜੜਾਏ ਕੇ ਨਾਨਕ ਵੀ ਰੱਖਿਆ ਈ ਕੋਲ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦੋਸਤੋ ਮੈਂ ਤੁਹਾਨੂੰ ਇੱਕ ਆਪਣੀ ਰਚਨਾ ਸੁਣਾਉਣ ਲੱਗਾ ਤਾਂ ਕਿ ਤੁਹਾਡਾ ਵੀ ਮੂਡ ਬਣ ਜਾਏ, ਠੀਕ ਹੈ ਜੀ। ਤੇ ਬਾਅਦ ਤੁਸੀਂ ਮੈਨੂੰ 10 ਮਿੰਟ ਬਾਅਦ ਹੀ ਕਾਲ ਕਰ ਸਕਦੇ ਹੋ ਜਾਂ ਜਦੋਂ ਤੁਹਾਡਾ ਦਿਲ ਕਰੇ। ਹਰ ਵਾਰੀ ਦੀ ਤਰ੍ਹਾਂ ਇੱਕ ਮਿਸ ਕਾਲ ਮਾਰ ਦੇਣੀ ਹੈ ਤੇ ਮੈਂ ਤੁਹਾਨੂੰ ਟਰਨ ਬਾਏ ਟਰਨ ਕਾਲ ਬੈਕ ਕਰ ਲਾਂਗਾ। ਜਿਉਂਦੇ ਯਾਰ ਦੇ ਦਿਲ ਨੂੰ ਦੁੱਖ ਦੇ ਕੇ ਕਵਰੀ ਫੁੱਲ ਚੜਾਉਣਾ ਪਖੰਡ ਲੋਕੋ। ਬਾਈ ਜਿਉਂਦੇ ਯਾਰ ਦੇ ਦਿਲ ਨੂੰ ਦੁੱਖ ਦੇ ਕੇ ਕਵਰੀ ਫੁੱਲ ਚੜਾਉਣਾ ਪਖੰਡ ਲੋਕੋ। ਮਾਂ ਬਾਪ ਤੋਂ ਵੱਧ ਅਸੀਸ ਲੈ ਕੇ ਤੇ ਮੰਦਰੀ ਟੱਲ ਖੜਕਾਉਣਾ ਪਖੰਡ ਲੋਕੋ। ਪਹਿਲਾਂ ਗਰੀਬ ਦੇ ਮੂੰਹ ਚੋਂ ਅੰਨ ਖੋਣਾ ਔਰ ਫੇਰ ਲੰਗਰ ਲਵਾਉਣਾ ਪਖੰਡ ਲੋਕੋ। ਪਹਿਲਾਂ ਗਰੀਬ ਦੇ ਮੂੰਹ ਚੋਂ ਅੰਨ ਖੋਣਾ ਤੇ ਫੇਰ ਲੰਗਰ ਲਵਾਉਣਾ ਪਖੰਡ ਲੋਕੋ। ਔਰ ਜੇਬ ਆਪਣੀ ਕੌਮ ਦੀ ਕੱਟ ਲੈਣੀ ਤੇ ਨਾਰਾ ਵਤਨ ਦਾ ਲਾਉਣਾ ਪਖੰਡ ਲੋਕੋ। ਆਪਣੇ ਗੁਨਾਹਾਂ ਤੋਂ ਮਾਫੀ ਲੈਣ ਖਾਤਰ ਬਲੀ ਬੱਕਰਾ ਚੜਾਉਣਾ ਪਖੰਡ ਲੋਕੋ। ਜਾਣ ਬੁੱਝ ਕੇ ਅਕਲ ਤੇ ਪੈਰ ਧਰਨਾ ਤੇ ਮਰਿਆਂ ਨੂੰ ਭੋਜਨ ਛਕਾਉਣਾ ਪਖੰਡ ਲੋਕੋ। ਜਾਣ ਬੁੱਝ ਕੇ ਅਕਲ ਤੇ ਪੈਰ ਧਰਨਾ ਮਰਿਆਂ ਨੂੰ ਭੋਜਨ ਛਕਾਉਣਾ ਪਖੰਡ ਲੋਕੋ। ਆਤਮਾ ਮਾਰ ਕੇ ਮੁਰਦਾ ਬਣੇ ਰਹਿਣਾ। ਅਰਜ ਇਸ ਤਰ੍ਹਾਂ ਜੀ ਕਿ ਆਤਮਾ ਮਾਰ ਕੇ ਮੁਰਦਾ ਬਣੇ ਰਹਿਣਾ ਹਾਰ ਜ਼ੁਲਮ ਨੂੰ ਪਾਉਣਾ ਪਾਖੰਡ ਲੋਕੋ। ਅੱਖਾਂ ਮੱਥੇ ਤੇ ਲਫ਼ਜ਼ਾਂ ਦੇ ਫਾਇਰ ਕਰਨੇ ਹੱਥ ਤਸਬੀ ਘਮਾਉਣਾ ਪਾਖੰਡ ਲੋਕੋ। ਧਰਮ ਦੇ ਨਾਂ ਤੇ ਲੱਖਾਂ ਕਤਲ ਕਰਨੇ ਤੇ ਨਾਰਾ ਰੱਬ ਦਾ ਲਾਉਣਾ ਪਖੰਡ ਲੋਕੋ। ਮਾਸੂਮ ਲਾਚਾਰ ਗਰੀਬਾਂ ਤੇ ਜ਼ੁਲਮ ਕਰਨਾ ਦੁੱਧ ਸੱਪਾਂ ਨੂੰ ਪਾਉਣਾ ਪਖੰਡ ਲੋਕੋ। ਮਾਨ ਮੰਦਰ ਦੇ ਵਿੱਚ ਹੀ ਰੱਬ ਵਸੇ ਪਾਏ ਜੰਗਲਾ ਪਹਾੜਾਂ ਨੂੰ ਗਾਉਣਾ ਪਖੰਡ ਲੋਕੋ। ਵਹੀਰਾਂ ਘੱਤ ਕੇ ਮਿਰਜ਼ਾ ਮਾਰ ਦੇਣਾ ਫੇਰ ਸਾਹਿਬਾਂ ਨੂੰ ਗਾਉਣਾ ਪਖੰਡ ਲੋਕੋ। ਵਹੀਰਾਂ ਘੱਤ ਕੇ ਮਿਰਜ਼ਾ ਮਾਰ ਦੇਣਾ ਫੇਰ ਸਾਹਿਬਾਂ ਨੂੰ ਗਾਉਣਾ ਪਖੰਡ ਲੋਕੋ। ਪਲੇਟ ਬਾਪ ਦੇ ਟੇਬਲ ਤੋਂ ਚੁੱਕਣੀ ਨਹੀਂ ਓਏ ਭਾਂਡੇ ਲੰਗਰ ਚ ਧੋਣਾ ਪਖੰਡ ਲੋਕੋ। ਪਲੇਟ ਬਾਪ ਦੇ ਟੇਬਲ ਤੋਂ ਚੁੱਕਣੀ ਨਹੀਂ ਤੇ ਭਾਂਡੇ ਲੰਗਰ ਚ ਧੋਣਾ ਪਖੰਡ ਲੋਕੋ। ਕੁਕਰਮ ਕੋਈ ਜਮਾਨੇ ਦਾ ਛੱਡਣਾ ਨਾ ਫੇਰ ਗੰਗਾ ਚ ਨਹਾਉਣਾ ਪਖੰਡ ਲੋਕੋ। ਸਾਰੀ ਦੁਨੀਆਂ ਦੇ ਅਮਨ ਵਿਚ ਲਾ ਭਾਂਬੜ ਗੀਤ ਅਮਨ ਦੇ ਗਾਉਣਾ ਪਖੰਡ ਲੋਕੋ। ਪਏ ਸਾਰੀ ਦੁਨੀਆਂ ਦੇ ਅਮਨ ਵਿਚ ਲਾ ਭਾਂਬੜ ਤੇ ਗੀਤ ਅਮਨ ਦੇ ਗਾਉਣਾ ਪਖੰਡ ਲੋਕੋ ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਜੀ ਪ੍ਰਭਾਤ ਰੇਡੀਓ ਫਰੈਂਕਫੋਰਟ, ਆਫ ਕੋਰਸ ਯੀਅਰ ਔਨ ਰੇਡੀਓ ਸਟੇਸ਼ਨ। ਲਓ ਜੀ, ਪਹਿਲਾਂ ਅਸੀਂ ਕਾਲ ਵੱਲ ਚੱਲਦੇ ਹਾਂ ਤੇ ਆਪਣੇ ਕੈਪਟਨ ਸਾਹਿਬ ਹੁਣਾਂ ਦੇ ਵੱਲ ਨੂੰ ਰੁਖ ਕਰਨੇ ਆ। ਉਹ ਕੀ ਕਹਿਣਾ ਚਲਾਓ ਜੀ, ਕੈਪਟਨ ਸਾਹਿਬ ਅਸੀਂ ਆ ਰਹੇ ਹਾਂ ਤੁਹਾਡੇ ਵੱਲ, ਜੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਪਲੀਜ਼ ਬੰਦ ਕਰ ਦਿਓ। ਤੇ ਹਾਂ, ਕਾਲ ਹੋ ਗਈ ਆ ਉਹਨਾਂ ਨੂੰ, ਪਹਿਲਾਂ ਇਹਨਾਂ ਨਾਲ ਗੱਲਬਾਤ ਕਰ ਲਈਏ ਜੀ। ਨਮਸਕਾਰ ਨਮਸਕਾਰ, ਕੀ ਹਾਲ ਚਾਲ ਨੇ ਤੁਹਾਡੇ? ਜੀ ਸਾਡੀਆਂ ਤੇ ਗੁੱਡ ਵਿਸ਼ਸ ਨੇ ਤੁਹਾਡੇ ਨਾਲ, ਸਦਾ ਸੁੱਖ ਸ਼ਾਂਤੀ ਰਵੇ ਤੇ ਤੁਸੀਂ ਮੌਜਾਂ ਲਵੋ। ਹਾਂਜੀ,
1: ਬਜ਼ੁਰਗ ਹੋ ਗਏ ਤੇ ਉਹ ਕਾਫੀ ਬਿਮਾਰ ਚੱਲ ਰਹੇ ਸੀ, ਵਿੱਚ ਸ਼੍ਰੀਮਤੀ ਜੀ ਬਿਮਾਰ ਹੋ ਗਏ।
0: ਅੱਛਾ,
1: ਤਾਂ ਇਸ ਕਰਕੇ ਭੱਜ ਦੌੜਾਂ ਪਈਆਂ ਸੀਗੀਆਂ।
0: ਤੇ ਹੁਣ ਹੁਣ ਸਾਰਾ ਕੁਛ ਠੀਕ ਠਾਕ ਹੈ ਨਾ?
1: ਹਾਂਜੀ ਹਾਂਜੀ, ਹੁਣ ਮਾਤਾ ਜੀ ਮਤਲਬ ਚੱਲ ਫਿਰ ਤਾਂ ਨਹੀਂ ਸਕਦੇ, ਉਹਨਾਂ ਨੂੰ ਫੜ ਕੇ ਵਾਸ਼ਰੂਮ ਮੈਰਾ ਵਗੈਰਾ ਲੈ ਕੇ ਤੇ ਫਿਰ ਅੱਜ ਭਾਜੀ ਕਿਸ਼ਨ ਚੰਦ ਦਾ ਮੈਨੂੰ ਫੋਨ ਆਇਆ ਸੀ।
0: ਜੀ ਜੀ,
1: ਕਹਿੰਦੇ ਮੈਂ ਕਿਹਾ ਬਾਜਵਾ ਸਾਹਿਬ ਮੇਰੇ ਨਾਲ ਪੈਸੇ ਨਾਰਾਜ਼ ਸੀਗੇ, ਮੈਸੇਜ ਪਾਏ ਉਦੋਂ ਮੈਂ ਪੋਡਕਾਸਟ ਦੇਖਿਆ ਸੀ ਤੇ ਸੋਰੀ ਮੈਂ ਉਹਦੇ ਵਾਸਤੇ
0: ਨਾਰਾਜ਼ ਨਹੀਂ ਹੁੰਦੇ। ਅਸੀਂ ਆਪਣੇ ਸੱਜਣਾ ਮਿੱਤਰਾਂ ਨੂੰ ਮਿਸ ਕਰੀਦਾ ਵੀ ਉਹ ਕਿੱਥੇ ਚਲੇ ਗਏ ਨੇ। ਹਾਂਜੀ,
1: ਨਹੀਂ ਫਿਰ ਉਹ ਚੱਕਰ ਉਹੀ ਹੁੰਦਾ ਨਾ ਕਿ ਜੇ ਇਹਨਾਂ ਨੂੰ ਲੱਗਦਾ ਹੈ ਕਿ ਯਾਰ ਇਹ ਬੰਦੇ ਸਾਡੇ ਕਲੋਜ਼ ਹੈਗੇ, ਕੋਈ ਬੰਦਾ ਨਾਰਾਜ਼ ਵੀ ਉਹਦੇ ਨਾਲ ਹੋ ਸਕਦਾ, ਦੁਸ਼ਮਣਾਂ ਨਾਲ ਥੋੜਾ ਹੋਣਾ।
0: ਇਹੀ ਗੱਲ ਠੀਕ ਹੈ, ਤੁਹਾਡੀ ਆਪਣਿਆਂ ਨਾਲ ਹੀ ਨਾਰਾਜ਼ਗੀ ਸ਼ੋਅ ਕਰੀਦੀ ਹੈ ਨਾ।
1: ਹਾਂਜੀ,
0: ਅਤੇ ਅੱਜ ਕੱਲ
1: ਮੈਂ ਕਿਹਾ ਕੋਈ ਨੀ, ਅੱਜ ਆਪਾਂ ਜ਼ਰੂਰ ਪੋਡਕਾਸਟ ਵਿੱਚ ਮੈਂ ਕਿਹਾ
0: ਮਿਹਰਬਾਨੀ
1: ਜ਼ਰੂਰ ਆਵਾਂਗੇ।
0: ਥੈਂਕ ਯੂ ਵੈਰੀ ਮਚ। ਦੱਸੋ ਅੱਜ ਕੱਲ ਤੁਸੀਂ ਕਿੱਥੇ ਹੋ, ਪੋਸਟ ਤੁਹਾਡੀ ਕਿੱਥੇ ਹੈ?
1: ਹੈਲੋ,
0: ਮੈਂ ਕਿਹਾ ਅੱਜ ਕੱਲ ਕਿੱਥੇ ਹੋ ਤੁਸੀਂ?
1: ਮੈਂ ਸਰ ਹੁਣ ਖਰੜੀ ਹੈਗਾ ਆ, ਮੈਂ ਮੋਸਟਲੀ ਜੋਬ ਮਤਲਬ 90% ਰਿਟਾਇਰ ਹੀ ਹੋਇਆ ਕਿਉਂਕਿ ਮਾਤਾ ਜੀ ਵੀ ਬਜ਼ੁਰਗ ਹੈਗੇ ਆ।
0: ਜੀ ਜੀ,
1: ਤੇ ਬੇਟਾ ਹੁਣੇ ਆਇਆ ਸਵੀਡਨ ਤੋਂ, ਉਹ ਆਇਆ ਘਰ ਹੋ ਗਿਆ ਡੇਢ ਕੁ ਮਹੀਨਾ, ਉਹ ਜੋਬ ਅਪਲਾਈ ਕਰ ਰਿਹਾ ਹੈਗਾ ਆ।
0: ਅੱਛਾ,
1: ਤੇ ਮੋਸਟਲੀ ਤਾਂ ਇਹਦੇ ਕਰੋ ਦਾ ਕੋਸ਼ਿਸ਼ ਹੋਈ ਕਿ ਯੂਰਪ ਵਿਚ ਮੈਨੂੰ ਮਿਲ ਜਾਵੇ, ਤੇ ਫਿਰ ਉਹ ਸ਼੍ਰੀਮਤੀ ਕੱਲੇ ਹੈਗੇ ਆ, ਫਿਰ ਇਸ ਕਰਕੇ ਮੈਂ ਸੋਚ ਰਿਹਾ ਕਿ ਹੁਣ ਕਾਫੀ ਦੇਰ ਹੋ ਗਈ ਹੈ
0: ਜੀ,
1: ਵਿੱਚ ਕੋਈ ਸ਼ੋਰਟ ਕੰਟਰੈਕਟ ਮਿਲੇਗਾ ਜਿੱਦਾਂ ਮਹੀਨੇ ਇੱਕ ਦਾ ਤਾਂ ਮੈਂ ਮਾਰ ਕੇ ਆ ਜਾਵਾਂਗਾ।
0: ਅੱਛਾ,
1: ਅਦਰਵਾਈਜ਼ ਇੱਕ ਕਿਸਮ ਦੀ ਰਿਟਾਇਰਮੈਂਟ ਤਾਂ ਮੈਂ ਨਹੀਂ ਕਹਿ ਸਕਦਾ ਕਿਉਂਕਿ ਮੈਂ ਵਿਹਲਾ ਨਹੀਂ ਬੈਠ ਸਕਦਾ।
0: ਨਾ ਜੀ, ਵੈਸੇ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਜਿਹੜੇ ਬੰਦੇ ਕੰਮ ਕਰਨ ਗਿੱਜੇ ਹੋਣ, ਕੰਮ ਦੇ ਆਦੀ ਹੋਣ, ਉਹ ਕਦੀ ਵਿਹਲਿਆਂ ਨਹੀਂ ਬੈਠ ਸਕਦੇ। ਉਹ ਟੈਨਸ਼ਨ ਚ ਆ ਜਾਂਦੇ ਨੇ ਜੇ ਹੱਥ ਤੇ ਹੱਥ ਧਰ ਕੇ ਅਸੀਂ ਸਾਰੀ ਦਿਹਾੜੀ ਬੈਠੇ ਰਹੀਏ।
1: ਉਹੀ ਨਾ, ਪੂਰਾ ਦਿਨ ਉਹ ਮੈਂ ਕੀਤਾ ਕਿ ਦੋ ਤਿੰਨ ਦਿਨ ਦੇਖਿਆ ਮੈਂ ਕਿਹਾ ਤੇ ਤਿੰਨ ਬੈਡਰੂਮ ਹੈ, ਤਿੰਨਾਂ ਵਿੱਚ ਟੈਲੀਵਿਜ਼ਨ ਲਵਾ ਤੇ, ਮੈਂ ਕਿਹਾ ਹੁਣ ਕਰਾਂਗੀ ਇੱਥੇ ਵਿਹਲਾ ਬੈਠੇ ਆ, ਦੋਵਾਂ ਵਿੱਚ ਪਹਿਲੇ ਹੀ ਕੱਲ ਪਰਸੋਂ ਇੱਕ, ਮੈਂ ਕਿਹਾ ਬਈ ਦੇਖੋ ਭਾ, ਮੈਂ ਕਿਹਾ ਵੀ ਮੈਂ ਵੀ ਬੇਟਾ ਆਪਣੇ ਰੂਮ ਵਿੱਚ ਤੇ ਮਾਤਾ ਜੀ ਨੇ ਸਤਸੰਗ ਸੁਣਨਾ ਹੁੰਦਾ, ਮੈਂ ਕਿਹਾ ਮੈਨੂੰ ਤਾਂ ਕੋਈ ਖ਼ਬਰਾਂ ਮੈਨੂੰ ਮਿਲਦੀਆਂ, ਮੈਂ ਪਰਸੋਂ ਲੈ ਕੇ ਆ ਗਿਆ ਟੀਮ ਮੈਨੂੰ ਸਾਰੇ ਕਹਿਣ ਇਹ ਕੋਈ ਸਟੇਸ਼ਨ ਹੈਗਾ ਵੀ ਸਾਰੀ ਜਗ੍ਹਾ ਲਾਤੇ ਆ, ਮੈਂ ਕਿਹਾ ਹੁਣ ਮੈਂ ਵਿਹਲਾ ਕੀ ਕਰਾਂ, ਔਰ ਇੱਕ ਪੰਜਾਬ ਚ ਠੰਡ ਬੜੀ ਪੈ ਕਰਦੀ ਹੈ, ਦੋ ਦਿਨ ਤੋਂ ਧੁੱਪ ਚੱਲ ਰਹੀ ਆ ਹੁਣ ਤੇ ਥੋੜਾ ਜਿਹਾ ਮੌਸਮ ਵਿੱਚ ਚੇਂਜ ਆਈ ਹੈ,
0: ਥੋੜਾ ਜਿਹਾ ਫਰਕ ਪਿਆ ਅੱਗੇ ਨਾਲੋਂ।
1: ਹਾਂਜੀ ਹਾਂਜੀ,
0: ਕਿਉਂਕਿ ਅੱਜ ਵੀ ਧੁੱਪ ਬੜੀ ਸੋਹਣੀ ਲੱਗੀ, ਕੱਲ ਵੀ ਬਹੁਤ
1: ਨਹੀਂ, ਅੱਜ ਤੋਂ ਬਹੁਤ ਵਧੀਆ ਸੀ। ਹਾਂਜੀ ਹਾਂਜੀ, ਤੁਸੀਂ ਆਏ ਨੀ ਪੰਜਾਬ ਕਹਿੰਦੇ ਪਿੱਛੇ ਜੀ ਮੈਨੂੰ ਭਾਈ?
0: ਮੈਂ ਪੰਜਾਬ ਤੋਂ ਹੀ ਪ੍ਰੋਗਰਾਮ ਕਰ ਰਿਹਾ ਆਪਣੇ ਪਠਾਨਕੋਟ ਤੋਂ
1: ਦੱਸਿਆ ਨੀ, ਮੈਂ ਨਹੀਂ ਚੱਕਰ ਹੀ ਮਾਰ ਜਾਂਦਾ ਉਧਰ।
0: ਕੋਈ ਨੀ, ਮੈਂ ਤੁਹਾਨੂੰ ਪ੍ਰੋਗਰਾਮ ਤੋਂ ਬਾਅਦ ਜਾਂ ਕੱਲ ਨੂੰ ਟੈਲੀਫੋਨ ਕਰਾਂਗਾ ਤੇ ਅਸੀਂ ਕੋਸ਼ਿਸ਼ ਕਰਾਂਗੇ ਸੈਟਲਮੈਂਟ ਕਰਨ ਦੀ, ਅਗਰ ਹੋ ਜਾਵੇ ਕੋਈ ਤੇ।
1: ਚਲੋ ਜਰੂਰ ਜਰੂਰ, ਕਿਉਂਕਿ ਬੇਟੇ ਨੇ ਜਾਣਾ 24-25 ਨੂੰ ਉਧਰ ਨੂੰ ਪੰਜਾਬ ਵਾਲੇ ਪਾਸੇ ਨੂੰ।
0: ਅੱਛਾ ਜੀ,
1: ਫਿਰ ਮੈਨੂੰ ਤਾਂ ਘਰ ਰੁਕਣਾ ਪੈਣਾ ਕਿਉਂਕਿ ਜੇ ਬੇਟਾ ਜਾਏਗਾ ਤਾਂ ਫਿਰ ਮੈਂ ਨੀ ਜਾ ਸਕਦਾ ਨਾ।
0: ਠੀਕ,
1: ਮਾਤਾ ਜੀ ਫਿਰ ਕੱਲੇ ਹੈ।
0: ਅੱਛਾ ਜੀ, ਅੱਛਾ, ਚਲੋ ਕੋਈ ਨੀ,
1: ਕਦੀ ਸਾਡੇ ਇੱਧਰ ਚੰਡੀਗੜ੍ਹ ਵਾਲੇ ਪਾਸੇ ਚੱਕਰ ਲੱਗੇ ਤਾਂ ਆਓ ਦਰਸ਼ਨ ਦਿਓ।
0: ਮੈਂ ਕਿਹਾ ਜੀ ਆ ਦਿਨ ਥੋੜੇ ਜਿਹੇ ਠੀਕ ਠਾਕ ਆ ਜਾਣ, ਆ ਜਰਾ ਠੰਡ ਜਿਹੀ ਚੋਂ ਨਿਕਲ ਜਾਈਏ, ਹੁਣ ਦਿਨੋ ਦਿਨ ਪਤਾ ਲੱਗਾ ਕਿ ਬੈਟਰ ਦਿਨ ਆਉਣੇ ਨੇ ਤੇ ਫਿਰ ਜ਼ਰੂਰ। ਮੈਂ ਤਕਰੀਬਨ 4 ਹਫ਼ਤੇ ਹੋਰ ਹੈ ਗਾਂ ਚ।
1: ਚਲੋ ਫਿਰ ਸ਼ਾਇਦ ਹੋ ਸਕਦਾ ਕਿ ਕਦੀ ਉਧਰ ਚੱਕਰ ਲੱਗ ਜਾਵੇ।
0: ਕੋਈ ਨੀ, ਜੇ ਮੇਰਾ ਲੱਗੇਗਾ ਤੇ ਮੈਂ ਵੀ ਮਤਲਬ ਕੋਸ਼ਿਸ਼ ਕਰਾਂਗਾ ਤੁਹਾਡੇ ਵੱਲ
1: ਜਰੂਰ ਜਰੂਰ ਵੀਰ ਜੀ, ਮੋਸਟ ਵੈਲਕਮ, ਜਲੇ ਮਰਜ਼ੀ ਆਓ
0: ਜੀ,
1: ਠੀਕ ਹੈ। ਬਾਕੀ ਤਾਂ ਮਕੇਰੀਆਂ ਭੰਗਾਲੇ, ਸਾਡਾ ਨਾਂ ਹੀ ਭੰਗਾਲੇ ਦੇ ਪਿੰਡ ਹੈਗਾ।
0: ਹਾਂ, ਅੱਛਾ, ਮਕੇਰੀਆਂ ਦੇ ਲਾਗੇ,
1: ਮਕੇਰੀਆਂ ਤੋਂ ਅੱਗੇ ਭੰਗਾਲਾ ਪੈਂਦਾ।
0: ਹਾਂਜੀ,
1: ਭੰਗਾਲੇ ਤੋਂ ਸਟੇਸ਼ਨ ਤੋਂ ਓਪੋਜਿਟ ਸਾਈਡ ਤੋਂ ਹੋ ਜਾਓ, 4 ਕਿਲੋਮੀਟਰ ਹੈਗਾ ਪਿੰਡ ਖੁਸ਼ ਨਗਰ।
0: ਅੱਛਾ ਜੀ, ਅੱਛਾ, ਠੀਕ ਠੀਕ।
1: ਹਾਂਜੀ,
0: ਅੱਜ ਕੱਲ ਤਾਂ ਤੁਸੀਂ ਪਿੰਡ ਚ ਹੀ ਹੋ ਨਾ?
1: ਨਹੀਂ, ਮੈਂ ਬਾਈ ਹੁਣ ਇੱਥੇ ਹੈਗਾ, ਖਰੜ ਲਿਆ ਸੀ ਨਾ ਮੈਂ ਤੁਹਾਨੂੰ ਦੱਸਿਆ, 3 BHK ਇੱਥੇ ਲਿਆ ਸੀ।
0: ਅੱਛਾ ਅੱਛਾ,
1: ਹਾਂ, ਉਹ ਮੈਂ ਐਕਚੁਲੀ ਆਪਣੇ ਚੱਕਰ ਵਿੱਚ ਲਿਆ ਸੀ ਕਿ ਮੈਂ ਕਿਹਾ ਮੈਂ ਨਾ ਜਿੱਦਾਂ ਹੁਣ ਅਮਰਿੰਦਰ ਸਾਹਿਬ ਤੋਂ ਰਾਤ ਨੂੰ ਫਲਾਈਟ ਵਿੱਚ ਆਈਦਾ ਨਾ, ਥੋੜਾ ਜਿਹਾ ਘਰ ਵਾਲਿਆਂ ਨੂੰ ਵੀ ਆਉਣਾ ਉਹ ਹੋ ਜਾਂਦਾ ਸੀ, ਤਾਂ ਉਧਰ ਨਾ ਥੋੜੇ ਕੇਸ ਕੂਸ ਹੋਣ ਲੱਗ ਪਏ ਸੀ, ਜਿੱਦਾਂ ਬੰਦੇ ਬਾਹਰੋਂ ਆਏ ਆ ਤੇ ਕਈ ਜਗ੍ਹਾ ਦੇ ਉੱਤੇ ਅਟੈਕ ਹੋਏ ਸੀ।
0: ਹਾਂਜੀ ਹਾਂਜੀ, ਕੁਛ ਅਫਰਾ ਤਫਰੀ ਪੰਜਾਬ ਦੇ ਵਿੱਚ ਜ਼ਿਆਦਾ ਹੀ ਹੋ ਗਈ ਆ
1: ਸਰ ਜੀ। ਚੱਕਰ ਇਹ ਹੈਗਾ ਨਾ ਕਿ ਜਿਹੜੇ ਸਾਡੇ ਰਿਲੀਜੀਅਸ ਲੀਡਰ ਹੈਗੇ, ਜਦੋਂ ਉਹੀ ਲੋਕਾਂ ਨੂੰ ਭੜਕਾਉਂਦੇ ਆ, ਜਿਹੜੇ ਅੱਗੇ ਲੋਕੀ ਹੈਗੇ ਆ ਉਹਨਾਂ ਨੂੰ ਸਾਡੇ ਪਿੱਛੇ ਬੈਕਗ੍ਰਾਉਂਡ ਦਾ ਪਤਾ ਨੀ ਕਿ ਅਸੀਂ ਕਿਹੜੇ ਕਿਹੜੇ ਬੰਦੇ ਪੈਦਾ ਕੀਤੇ ਹੈਗੇ, ਕਿੱਦਾਂ ਕਿੱਦਾਂ ਹੈਗੇ। ਅੱਜ ਮੈਂ ਉਹਨਾਂ ਦੇ ਉੱਤੇ 2 ਬੰਦਿਆਂ ਦੇ ਉੱਤੇ ਗੱਲ ਕਰਨੀ ਹੈਗੀ।
0: ਕਰੋ ਜੀ, ਤੁਸੀਂ ਪਹਿਲਾਂ ਉਹਨਾਂ ਬੰਦਿਆਂ ਦੇ,
1: ਇੱਕ ਤਾਂ ਆਪਣੇ ਡਾਕਟਰ ਹਰਗੋਬਿੰਦ ਖੁਰਾਣਾ ਹੋਏ ਆ, ਉਹਨਾਂ ਬਾਰੇ ਵਿੱਚ ਗੱਲ ਕਰਨੀ ਹੈਗੀ ਆ, ਔਰ ਇੱਕ ਰੁਚੀ ਰਾਮ ਸਾਹਨੀ ਹੋਏ ਆ, ਤੁਸੀਂ ਜਾਣਦੇ ਹੋਣੇ ਉਹਨਾਂ ਨੂੰ,
0: ਮੈਂ ਖੁਰਾਣਾ ਸਾਹਿਬ ਉਹਨਾਂ ਨੂੰ ਜਾਣਨਾ ਬਹੁਤ ਚੰਗੀ ਤਰ੍ਹਾਂ।
1: ਹਾਂਜੀ,
0: ਬਲਕਿ
1: ਆਪਣੇ ਲੋਕਾਂ ਨੂੰ ਇਹ ਥੋੜੀ ਜਿਹੀ ਜਾਣਕਾਰੀ ਦੇਣਾ ਚਾਹੁੰਦਾ ਕਿ ਅਸੀਂ ਕਿੱਥੇ ਸੀ ਤਾਂ ਅਸੀਂ ਕਿੱਥੇ ਪੁੱਜ ਗਏ ਹੈਗੇ, ਥੋੜਾ ਬਹੁਤ ਇਹਨਾਂ ਨੂੰ ਵੀ ਦੇਖੋ
0: ਜੀ।
1: ਕੱਲੇ ਮਤਲਬ ਮੰਦਰਾਂ ਮਸਜਿਦਾਂ ਜਾਂ ਗੁਰਦੁਆਰੇ ਚ ਮੱਥਾ ਟੇਕਣ ਨਾਲ ਹੀ ਨੀ ਪੰਜਾਬ ਅੱਗੇ ਵਧਣਾ,
0: ਥੋੜੀ
1: ਐਜੂਕੇਸ਼ਨ ਵਾਲੇ ਪਾਸੇ ਵੀ ਚਲੋ।
0: ਬਿਲਕੁਲ ਨਹੀਂ, ਬਿਲਕੁਲ ਠੀਕ। ਸਾਡੇ ਵੇਖੋ ਜੀ, ਮਤਲਬ ਕਿ ਕੋਈ ਸਾਡੀ 2.5 ਕਰੋੜ ਆਬਾਦੀ ਹੈ ਨਾ।
1: ਹਾਂਜੀ,
0: ਤੇ ਉਹਦੇ ਵਿੱਚੋਂ ਤਕਰੀਬਨ ਤੀਸਰਾ ਹਿੱਸਾ ਜਿਹੜਾ ਨਾ ਉਹ ਤੀਸਰਾ ਹਿੱਸਾ ਅਨਪੜ੍ਹਾਂ ਦਾ, ਗਵਰਨਮੈਂਟ ਦੇ ਰਿਕਾਰਡ ਮੁਤਾਬਕ, ਤੇ ਪੜਿਆ ਗਵਰਨਮੈਂਟ ਦੇ ਰਿਕਾਰਡ ਮੁਤਾਬਕ ਉਹ ਜਿਹੜਾ ਦਸਤਕ ਕਰ ਲਏ ਗੂਠਾ ਨਾ ਲਾਏ, ਉਹ ਉਹਨੂੰ ਪੜਿਆ ਚ ਲੈ ਲੈਂਦੇ ਨੇ ਵੀ ਇਹ ਸਾਈਨ ਕਰ ਸਕਦਾ। ਅਸਲ ਚ ਸਾਡੀ ਜਿਹੜੀ ਐਜੂਕੇਸ਼ਨ ਦੀ ਦਰ ਹੈ ਉਹ ਤੇ 75% ਹੈ, ਪਰ ਅੱਗੇ ਤੋਂ ਕਿਤੇ ਪਰ ਅਨਪੜ੍ਹ ਮੇਰਾ ਖਿਆਲ ਹੈ ਸਾਡੇ ਮਤਲਬ ਕਿ ਕਿੱਦਾਂ ਹੁਣ ਮੈਂ ਤੁਹਾਨੂੰ ਦੱਸਾਂਗੇ, 60 ਕਰੋੜ ਤੱਕ ਤੇ ਸਾਡੇ ਜ਼ਿਆਦਾ ਅਨਪੜ੍ਹ ਨੇ ਭਾਰਤ ਵਿੱਚ
1: ਭਾਜੀ।
0: ਅੱਜ ਦੀ ਡੇਟ
1: ਪੜ੍ਹੇ ਲਿਖੇ ਆ ਨਾ, ਉਹ ਵੀ ਸਾਰੇ ਦਿਮਾਗੀ ਅਨਪੜ੍ਹ।
0: ਵੈਸੇ ਤਕਲੀਫ ਉਦੋਂ ਹੀ ਹੁੰਦੀ ਹੈ ਜਦੋਂ ਪੜ੍ਹੇ ਲਿਖੇ ਅਨਪੜ੍ਹਾਂ ਦੇ ਵਿੱਚ ਖਲੋ ਕੇ ਤੇ ਅਨਪੜ੍ਹਾਂ ਵਾਲੀਆਂ ਗੱਲਾਂ ਕਰਨ ਡਏ ਹੁੰਦੇ ਨੇ, ਅਨਪੜ੍ਹਾਂ ਵਾਲੇ ਐਕਸ਼ਨ ਕਰਦੇ ਨੇ।
1: ਮੈਂ ਇੱਕ ਦਿਨ ਨਾ ਮਨੂ ਸਮ੍ਰਿਤੀ ਪੜ੍ਹੇ ਕਰਦਾ ਸੀ, ਮਤਲਬ ਜਿੱਦਾਂ ਹੁਣ ਅੱਜ ਕੱਲ ਬੜਾ ਪ੍ਰੋਗਰਾਮ ਕੀਤਾ ਨਾ, ਮਨੂ ਸਮ੍ਰਿਤੀ ਬਨੂ ਸਮ੍ਰਿਤੀ ਮਨੂ ਸਮ੍ਰਿਤੀ।
0: ਹਾਂਜੀ,
1: ਉਹਦੇ ਵਿੱਚ ਉਹਨਾਂ ਨੇ ਪਨਿਸ਼ਮੈਂਟ ਦਾ ਇੱਕ ਦਿੱਤਾ।
0: ਅੱਛਾ,
1: ਇਹ ਕਹਿੰਦੇ ਕਿ ਮਤਲਬ ਬਰਨ ਸਿਸਟਮ ਸੀਗਾ ਨਾ ਪਹਿਲੇ, ਕਿ ਮਤਲਬ ਜਿਹੜਾ ਬਰਨ ਦਾ ਮਤਲਬ ਬਰ ਲਿਆ ਜਿਹੜਾ ਕੰਮ ਆਪਾਂ ਕਰਨਾ ਹੈਗਾ, ਜਿੱਦਾਂ ਮੰਨ ਲਓ ਕਿ ਅਸੀਂ ਪਹਿਲੇ ਰਾਮਗੜੀ ਆਈ ਤਰਖਾਣ।
0: ਹਾਂਜੀ,
1: ਹੁਣ ਸਾਡੇ ਪਿੰਡ ਜਿਹੜੇ ਮਤਲਬ ਜਿਹੜੇ ਹਰੀਜਨ ਲੋਕ ਸੀਗੇ ਉਹਨਾਂ ਨੇ ਸਾਡਾ ਕੀਤਾ। ਜੇ ਹੁਣ ਪਿੰਡ ਕੋਈ ਕਹਿੰਦਾ ਨਾ ਮਿਸਤਰੀਆਂ ਦੇ ਘਰ ਜਾਣਾ ਤੇ ਲੋਕੀ ਸਾਡੇ ਘਰ ਨਹੀਂ ਆਉਂਦੇ, ਉਹਨਾਂ ਦੇ ਘਰ ਜਾਂਦੇ।
0: ਅੱਛਾ,
1: ਉਹ ਮਿਸਤਰੀ ਬਣ ਗਏ, ਠੀਕ ਹੈ ਨਾ। ਉਹ ਮੈਂ ਤਾਂ ਇੱਕ ਦੋ ਪੜ੍ਹੇ ਕਰਦਾ ਸੀ ਤਾਂ ਉਹਦੇ ਵਿੱਚ ਉਹਨਾਂ ਨੇ ਦਿੱਤਾ ਪਨਿਸ਼ਮੈਂਟ ਦਾ, ਕਹਿੰਦੇ ਕਿ ਅਗਰ ਇੱਕ ਜਿਹਨੂੰ ਆਪਾਂ ਸ਼ੂਦਰ ਕਹਿੰਦੇ, ਸ਼ੂਦਰ ਦਾ ਮਤਲਬ ਇਹ ਹੁੰਦਾ ਕਿ ਕੋਈ ਵੀ ਸਰਵਿਸ ਦੇ ਕਰਦਾ ਜਿਹੜਾ, ਮਤਲਬ ਸਮਾਜ ਦੇ ਵਿੱਚ, ਈਵਨ ਮੈਂ ਡਿਫੈਂਸ ਵਿੱਚ ਜਿਹੜਾ ਕੋਈ ਵੀ ਸਰਵਿਸ ਦੇ ਰਿਹਾ, ਨੌਕਰੀ ਕਰੇ ਕਰਦਾ, ਉਹ ਸ਼ੂਦਰ ਵਿੱਚ ਆ ਗਿਆ। ਜਿਹੜਾ ਵਪਾਰ ਕਰੇ ਕਰਦਾ ਆ ਉਹ ਆਪਣਾ ਕੀ ਉਹਨੂੰ ਕਹਿੰਦੇ ਆ ਵੈਸ਼ ਵਿੱਚ ਆ ਗਿਆ। ਤੇ ਕਸ਼ਤਰੀ ਜਿਹੜਾ ਲੜੇ ਕਰਦਾ ਹੁਣ ਆ ਗਿਆ
0: ਆਰਮੀ ਵਾਲਿਆਂ ਨੂੰ ਕਸ਼ਤਰੀ
1: ਕਹਿਣ ਲੱਗ ਗਿਆ। ਕਿ ਜਿਹਨੂੰ ਮਤਲਬ ਜਿਹੜਾ ਸਿੱਖਿਆ ਦਿੰਦਾ ਗਾ, ਜੇ ਟੀਚਰ ਹੈ ਕੋਈ ਵੀ ਜਿਹੜਾ ਪੜ੍ਹਾਈ, ਜਿੱਦਾਂ ਹੁਣ ਤੁਸੀਂ ਵੀ ਇੰਨੀ ਸਿੱਖਿਆ ਦਿੰਦੇ ਹੈਗੇ ਹੋ, ਤੁਸੀਂ ਵੀ ਬ੍ਰਾਹਮਣ ਹੈਗੇ ਹੋ, ਤੇ ਮੈਂ ਉਹਦੇ ਵਿੱਚ ਉਹਨੂੰ ਕਿਹਾ ਕਿ ਜੇ ਅਗਰ ਸ਼ੂਦਰ ਕੋਈ ਕਰ ਦੇਵੇ, ਗਲਤੀ ਕਰ ਦੇਵੇ ਤਾਂ ਉਹਨੂੰ ਪਨਿਸ਼ਮੈਂਟ ਨਹੀਂ ਦੇਣੀ, ਉਹਨੂੰ ਸਮਝਾਉਣਾ। ਅੱਛਾ, ਜੇ ਬੈਸ਼ ਕਰ ਦੇਵੇ ਤਾਂ ਉਹਨੂੰ, ਜੇ ਮਤਲਬ 10 ਸਾਲ ਦੀ ਜੇਲ੍ਹ ਲੱਗੀ ਹੈ ਤਾਂ ਉਹਨੂੰ 1 ਸਾਲ ਦੇ ਦਿਓ, ਕਿਉਂਕਿ ਸ਼ੂਦਰ ਨੂੰ ਪਤਾ ਨਹੀਂ ਹੈ, ਕਿਉਂਕਿ ਉਹ ਸਰਵਿਸ ਕਰ ਰਿਹਾ, ਉਹ ਆਪਣੇ ਕੰਮ ਵਿੱਚ ਲੱਗਾ ਹੈਗਾ। ਲੇਕਿਨ ਜਿਹੜਾ ਐਜੂਕੇਟਡ ਬੰਦਾ ਹੈਗਾ, ਜਿਹੜਾ ਬ੍ਰਾਹਮਣ ਦੇ ਉੱਤੇ ਆ ਗਿਆ, ਕਸ਼ਤਰੀ ਨੂੰ ਵੀ ਘੱਟ। ਕਹਿੰਦੇ ਅਗਰ ਜਿਹੜਾ ਬ੍ਰਾਹਮਣ ਹੈ, ਜਿਹੜਾ ਸਿੱਖਿਆ ਦੇ ਕਰਦਾ, ਜਿਹੜਾ ਪੜ੍ਹਾਏ ਕਰਦਾ ਲੋਕਾਂ ਨੂੰ, ਅਗਰ ਉਹ ਕੋਈ ਅਪਰਾਧ ਕਰਦਾ ਤਾਂ ਉਹਨੂੰ ਸ਼ਰੇਆਮ ਫਾਂਸੀ ਦਾ ਡੰਗ ਦੇਣਾ
0: ਚਾਹੀਦਾ।
1: ਤੇ ਸਾਡੇ ਅੱਜ ਸਭ ਤੋਂ ਜ਼ਿਆਦਾ ਜਿੰਨੀਆਂ ਗਲਤੀਆਂ ਕਰੇ ਕਰਦੇ, ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕੀ ਕਰੇ ਕਰਦੇ
0: ਜੀ। ਬਿਲਕੁਲ ਬਿਲਕੁਲ
1: ਠੀਕ ਹੈ ਨਾ। ਸਮਾਜ ਦੇ ਵਿੱਚ ਜਿੰਨਾ ਗੰਦ ਫੈਲਾਏ ਕਰਦੇ ਇਹ ਲੋਕੀ, ਉਸ ਐਜੂਕੇਸ਼ਨ ਦਾ ਇੰਨਾ ਮਤਲਬ ਮਿਸ ਯੂਜ ਕਰੇ ਕਰਦੇ।
0: ਬਿਲਕੁਲ,
1: ਜਿਹੜੇ ਐਕਚੁਅਲੀ ਵਿੱਚ ਪੜ੍ਹੇ ਲਿਖੇ ਹੈਗੇ ਆ ਉਹਨਾਂ ਨੂੰ ਤਾਂ ਕੋਈ ਮਤਲਬ ਨਹੀਂ। ਹੁਣ ਦੇਖੋ ਜਿੱਦਾਂ ਦਾ ਦੇਸ਼ ਓਦਾਂ ਦਾ ਬੇਸ, ਤੁਸੀਂ ਹੁਣ ਉੱਥੇ ਰਹਿੰਦੇ ਹੋ, ਤੁਸੀਂ ਦੇਖਿਆ ਕਿੱਦਾਂ ਦਾ ਦੇਸ਼ ਬਈ ਅੜੀ, ਇਹਦੇ ਵਿਚ ਰਹਿਣਾ ਵਧੀਆ ਤਰੀਕੇ ਨਾਲ,
0: ਬਿਲਕੁਲ ਜੀ
1: ਠੀਕ ਹੈ ਨਾ। ਮੈਂ ਇੱਥੇ ਦੇਖਣਾ ਕਿ ਸਾਡੇ ਜਿੰਨੇ ਪੜ੍ਹੇ ਲਿਖੇ ਚੰਡੀਗੜ੍ਹ ਵਿਚ ਆ ਜਾਓ, ਚੰਡੀਗੜ੍ਹ ਤੇ ਚਲੋ ਹੁਣ ਸੀਸੀਟੀਵੀ ਕੈਮਰੇ ਲੱਗ ਗਏ ਆ, ਮੋਹਾਲੀ ਦੇ ਵਿਚ ਸਿਗਨਲ ਤੋੜ ਕੇ ਲੋਕੀ ਜਿੰਨੇ ਖੁਸ਼ ਹੁੰਦੇ ਆ ਨਾ,
0: ਜਦੋਂ ਕਿ ਇਹ ਸ਼ਰਮ ਵਾਲੀ ਗੱਲ ਹੈ।
1: ਨਹੀਂ ਮਤਲਬ ਇਹ ਸ਼ਰਮ ਹੋਣੀ ਚਾਹੀਦੀ, ਪਰ ਸਾਡੇ ਇੱਥੇ ਪ੍ਰਾਊਡ ਹੈਗਾ ਠੀਕ ਹੈ ਨਾ।
0: ਮੈਨੂੰ ਬਿਲਕੁਲ ਪਤਾ ਕੈਪਟਨ ਸਾਹਿਬ,
1: ਇਸੇ ਕਰਕੇ ਕਹਿ ਰਿਹਾ ਕਿ ਦਿਮਾਗੀ ਅਨਪੜਤਾ, ਦਿਮਾਗੀ ਵਿਕਲਾਂਗਤਾ ਇਹਨਾਂ ਲੋਕਾਂ ਵਿਚ ਜਦੋਂ ਨਹੀਂ ਖਤਮ ਹੋਣੀ
0: ਜੀ,
1: ਕੁਛ ਵੀ ਕਰ ਲੋ,
0: ਬਿਲਕੁਲ ਬਿਲਕੁਲ ਸਾਡੀਆਂ
1: ਲੋਕੀ ਦੇ ਝੰਡੇ ਬੰਨ ਬੰਨ ਕੇ ਸਾਰੇ ਕੋਈ ਕਿਸੇ ਪਾਸੇ ਨੂੰ ਤੁਰਿਆ, ਕੋਈ ਕਿਸੇ ਪਾਸੇ ਨੂੰ ਤੁਰਿਆ, ਸਾਡੀ ਇਹੀ ਉਪਲਬਧੀ ਹੈਗੀ ਆ। ਲੰਗਰ ਲਾ ਲੋ, ਸੜਕਾਂ ਦੇ ਉੱਤੇ ਗੰਦ ਪਾ ਲੋ, ਉੱਥੇ ਗਲਾਸ ਸੁੱਟ ਜਾਓ, ਉੱਥੇ ਪਲੇਟਾਂ ਸੁੱਟ ਜਾਓ, ਜੂਠੀਆਂ ਚੁੱਕਣੀਆਂ ਕਹੇ ਨੇ।
0: ਮੈਂ ਨਾ ਕਾਰ ਦੇ ਵਿਚੋਂ ਹੀ ਤੁਸੀਂ ਕੇਲੇ ਖਾ ਕੇ ਭਾ ਕੇ ਬਾਹਰ ਮਾਰਦੇ ਹੋ, ਸੰਤਰਿਆਂ ਦੇ ਸ਼ਿਰਕਟ, ਸੋਹਣੀਆਂ ਏਅਰ ਕੰਡੀਸ਼ਨ ਬੱਸਾਂ ਨੇ ਉਹਨਾਂ ਦੇ ਵਿਚ ਮੂੰਗਫਲੀ ਚੱਬ ਚੱਬ ਕੇ ਨਾ ਤੇ ਢੇਰ ਲਾ ਦਿੰਦੇ ਨੇ ਲੋਕ ਥੱਲੇ ਉਹਨਾਂ ਬੱਸਾਂ ਦੇ।
1: ਮੈਂ ਉਹੀ ਕਹਿ ਕਰ ਰਿਹਾ, ਤੁਸੀਂ
0: ਜਿੱਥੇ ਮਰਜ਼ੀ ਥੁੱਕ ਦਿਓ,
1: ਕਿੰਨਾ ਕੁ ਗੰਦ ਪਿਆ,
0: ਥੁੱਕ ਦਿਓ ਜਿੱਧਰ ਨੂੰ ਮਰਜ਼ੀ, ਕੰਧ ਨਾਲ ਲਾ ਕੇ ਮੂੰਹ ਚ ਪਿਸ਼ਾਬ ਕਰ ਦਿਓ, ਵੇਖੋ ਆਪਣੀ ਟ੍ਰੈਫਿਕ ਵੇਖੋ ਕਿਸ ਤਰ੍ਹਾਂ ਦੀ ਹੈ ਤੁਹਾਡੀ ਟ੍ਰੈਫਿਕ।
1: ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਅਸੀਂ ਮੁਕੇਰੀ ਆ ਨਾ, ਥੀਏਟਰ ਵਿਚ ਫਿਲਮ ਦੇਖਣ ਜਾਂਦੇ ਹੁੰਦੇ ਸੀ, ਪਹਿਲੇ ਇੱਥੇ ਹੁੰਦਾ ਸੀ ਅਮਰ ਪੈਲਸ, ਤੁਸੀਂ ਵੀ ਦੇਖਿਆ ਹੋਣਾ ਅੱਡੇ ਦੇ ਲਾਗੇ ਮੁਕੇਰੀਆਂ।
0: ਨਹੀਂ ਮੈਂ ਨੀ ਗਿਆ।
1: ਅੱਛਾ ਮੁਕੇਰੀਆਂ ਨਾ ਅੱਡੇ ਦੇ ਉੱਤੇ, ਮਤਲਬ ਅੱਛਾ ਪੈਲਸ ਸੀਗਾ
0: ਜੀ,
1: ਤੇ ਅੱਡੇ ਦੇ ਸਾਹਮਣੇ ਕੰਧ ਦੇ ਉੱਤੇ ਲਿਖਿਆ ਦੇਖੋ ਗਧਾ ਪਿਸ਼ਾਬ ਕਰ ਰਿਹਾ। ਅਸੀਂ ਕਹਿੰਦੇ ਸਾਲਾ ਦੇਖੋ ਕਿੱਦਾਂ ਮੈਂ ਮੂਰਖ ਲੋਕ, ਇੱਥੇ ਕਿਹੜਾ ਗਧਾ ਪਿਸ਼ਾਬ ਕਰਦਾ, ਇੱਥੇ ਤਾਂ ਅਸੀਂ ਕਰ ਕਰਦੇ, ਸਾਨੂੰ ਉਦੋਂ ਸਮਝ ਨਹੀਂ ਹੁੰਦੀ ਕਿ ਅਸੀਂ ਭੈਣ ਅਸੀਂ ਕਦੇ ਹੈਗੇ ਸਾਨੂੰ ਲਿਖੇ ਆ।
0: ਇੱਕ ਵਾਰੀ ਨਾ ਕੈਪਟਨ ਸਾਹਿਬ ਤੁਹਾਡੀ ਗੱਲ ਤੋਂ ਮੈਨੂੰ ਗੱਲ ਚੇਤੇ ਆਈ ਜੇ ਇੱਕ ਚੁਟਕਲਾ। ਇੱਕ ਸ਼ਰਾਬੀ ਸੀ, ਮਾੜਾ ਕੋਈ ਦੋ ਚਾਰ ਬੀਰਾਂ ਪੀਤੀਆਂ ਤੇ ਉਹਨਾਂ ਨੂੰ ਪਿਸ਼ਾਬ ਆਇਆ। ਉਹ ਸ਼ਹਿਰਾਂ ਦੇ ਵਿਚ ਨਾ ਥੋੜੇ ਜਿਹੜੇ ਪਿੱਛੇ ਜੇ ਇੱਕ ਕੰਧ ਜੀ ਉਜਾੜ ਜਿਹੀ ਹੁੰਦੀ ਹੈ, ਉੱਥੇ ਵੀ ਲਿਖ ਕੇ ਲਾਇਆ ਸੀ ਕਿ ਦੇਖੋ ਗਧਾ ਪਿਸ਼ਾਬ ਕਰ ਰਿਹਾ। ਉਹ ਨਾ ਜਾ ਕੇ ਉਹਨੇ ਪਿਸ਼ਾਬ ਕੀਤਾ ਤੇ ਤਾਂ ਨੂੰ ਵੇਖਿਆ ਨਾ, ਉੱਤੇ ਲਿਖਿਆ ਕਿ ਵੇਖੋ ਗਧਾ ਪਿਸ਼ਾਬ ਕਰਨ ਡਿਆ, ਤੇ ਉਹ ਆਪਣੀ ਚਾਦਰ ਬੰਨ ਕੇ ਨਾ ਹੱਸਿਆ ਥੋੜਾ ਜਿਹਾ ਤੇ ਕਹਿੰਦਾ ਵੇਖ ਲੋ ਪਿਸ਼ਾਬ ਯਾਰਾਂ ਨੇ ਕੀਤਾ ਨਾ ਗਧੇ ਦਾ ਲੱਗ ਗਿਆ ਜੀ।
1: ਮੈਂ ਤੁਹਾਨੂੰ ਮੈਂ ਆਪਣੀ ਦੱਸਣ ਦੇ, ਸਾਨੂੰ ਉਦੋਂ ਅਕਲ ਨਹੀਂ, ਦੇਖੋ ਕਿ ਅਸੀਂ ਨੌਵੀਂ ਅੱਠਵੀਂ ਨੌਵੀਂ ਚ ਪੜ੍ਹਦੇ ਹੁੰਦੇ ਸੀ, ਜਿੱਦਾਂ ਦਾ ਦੇਖੇ ਆ ਜਿੱਦਾਂ ਦਾ ਮਾਹੌਲ ਦੇਖੇ ਆ, ਕਿਉਂਕਿ ਪਿੰਡੋਂ ਤਾਂ ਕਦੀ ਨਿਕਲੇ ਨੀ ਠੀਕ ਹੈ। ਜਦਕਿ ਸਾਡੇ ਭਾਪੇ ਹੋਣੀ ਬੜੇ ਘੁੰਮੇ ਫਿਰੇ ਸੀਗੇ, ਮਤਲਬ ਫੋਰਨ ਵਿਚ ਵੀ ਜੋਬ ਕਰਦੇ ਹੈਗੇ, ਪਰ ਸਾਨੂੰ ਮੈਂ ਨਹੀਂ ਨਿਕਲਿਆ, ਮੇਰਾ ਵੱਡਾ ਭਰਾ ਤਾਂ ਬਥੇਰਾ ਘੁੰਮਿਆ ਫਿਰਿਆ। ਮੈਂ ਹੁਣ ਜੇਲੇ ਬਾਅਦ ਵਿਚ ਦੇਖਣਾ, ਮੈਂ ਕਿਸੇ ਵੇਲੇ ਸੋਚਣਾ ਮੈਂ ਕਿਹਾ ਦੇਖੋ ਕਿ ਚਲੋ ਠੀਕ ਹੈ ਗਲਤੀਆਂ ਇਨਸਾਨ ਹੀ ਕਰਦਾ, ਲੇਕਿਨ ਜੇ ਉਸ ਤੋਂ ਬਾਅਦ ਵੀ ਨਾ ਸੁਧਰੇ, ਜਦੋਂ ਤੁਸੀਂ ਦੁਨੀਆਂ ਵਿਚ ਵਿਚਰਦੇ ਹੋ ਹਨਾ, ਤੇ ਜੇ ਉਸ ਤੋਂ ਬਾਅਦ ਵੀ ਨਾ ਬੰਦਾ ਸਿੱਖੇ, ਐਟਲੀਸਟ ਮਤਲਬ ਹੁਣ ਜਿੱਦਾਂ ਅੱਜ ਦੀ ਜਨਰੇਸ਼ਨ ਹੈ, ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਹਰ ਚੀਜ਼ ਨੂੰ ਦੇਖ ਸਕਦੇ ਹੋ, ਤੁਸੀਂ ਮਤਲਬ ਹਰ ਚੀਜ਼ ਦਾ ਪਤਾ ਤੁਹਾਨੂੰ ਲੱਗ ਸਕਦਾ, ਉਸ ਤੋਂ ਬਾਅਦ ਵੀ ਸਭ ਕੁਝ ਦੇਖਣੇ ਤੋਂ ਬਾਅਦ ਫਿਰ ਉਹ ਹੀ ਵੀ ਦੇਖੋ ਗਧਾ ਪਿਸ਼ਾਬ ਕਰ ਰਿਹਾ, ਤਾਂ ਅਸੀਂ ਕਹੀਏ ਵੀ ਸਾਡੇ ਗਧੇ ਦਾ ਨਾਂ ਲਿਖੇ ਆ, ਫਿਰ ਦੱਸੋ ਉਹ ਤਾਂ ਗਧੇ ਨੂੰ ਗਾਲਾਂ ਕੱਢਣ ਵਾਲਾ ਹਿਸਾਬ ਹੋ ਗਿਆ।
0: ਬਿਲਕੁਲ ਬਿਲਕੁਲ, ਉਹਨੇ ਵੀ ਇਹ ਸੋਚਿਆ ਵੀ ਪਿਸ਼ਾਬ ਮੈਂ ਕੀਤਾ ਨਾ ਗਧੇ ਦਾ ਲੱਗ ਗਿਆ। ਕੈਪਟਨ ਸਾਹਿਬ ਸਾਡੇ ਅੰਧ ਵਿਸ਼ਵਾਸ ਰੂੜੀਵਾਦ ਲੋਕ ਵੇਖ ਲੋ ਸਾਧਾਂ ਦੀ ਚਾਂਦੀ ਹੈ, ਲਫੰਗੇ ਲੀਡਰ ਜਿਹੜੇ ਦਸ ਦਸ ਜਮਾਤਾਂ ਨੀ ਪੜ੍ਹੇ ਉੱਚ ਪਦਵੀਆਂ ਤੇ ਪਹੁੰਚੇ ਨੇ ਹਾਂਜੀ, ਤੇ ਸਾਡੀ ਜਿਹੜੀ ਪੁਲਿਸ ਦਾ ਕਿਰਦਾਰ ਵੇਖ ਲੋ, ਰੋਜ਼ ਚਾਈਨਾ ਡੋਰ ਨਾਲ ਬੰਦੇ ਮਰਨ ਡਏ ਨੇ, ਇੱਕ ਦਿਨ ਨਹੀਂ ਖਾਲੀ ਜਾ ਰਿਹਾ ਹੈਗਾ, ਕਿੰਨਾ ਕੁ ਔਖਾ ਕੰਮ ਹੈ ਚਾਈਨਾ ਡੋਰ ਤੇ ਕੰਟਰੋਲ ਕਰਨਾ।
1: ਸਰ ਜੀ ਪ੍ਰੋਬਲਮ ਪਤਾ ਕੀ ਹੈਗੀ ਵੀਰ ਜੀ, ਇੱਕ MLA ਦੀ ਡਿਊਟੀ ਪਤਾ ਕੀ ਹੈਗੀ ਆ,
0: ਹਾਂਜੀ,
1: ਕਿ ਮੇਰੇ ਵਰਗੇ ਅਗਰ ਟੁੱਚੇ ਬੰਦੇ ਨੇ ਫੋਨ ਕਰ ਦਿੱਤਾ ਆ ਦੇਖ ਯਾਰ ਸਾਡੇ ਬੰਦਾ ਨੇ ਨਾ ਮਤਲਬ ਹੈਲਮਟ ਨਹੀਂ ਲਾਇਆ ਤੇ ਕੋਈ ਪੇਪਰ ਹੈ ਨੀ ਗਾ ਗੱਡੀ ਮਤਲਬ ਮੋਟਰਸਾਈਕਲ ਤੇ ਨੰਬਰ ਨੀ ਲਿਖਾਇਆ ਇਹਦਾ ਚਲਾਨ ਕਟਾਉਣ ਲੱਗਾ, ਉਹਨੂੰ ਫੋਨ ਕਰਦੇ ਹੋ ਫਿਰ ਉਹਨੂੰ ਕਰਦਾ ਫੋਨ ਇੰਸਪੈਕਟਰ ਨੂੰ, ਉਹ ਆਪਣਾ ਬੰਦਾ ਜਾਣ ਦਿਓ ਇਹਨੂੰ,
0: ਬਿਲਕੁਲ ਬਿਲਕੁਲ ਇੱਦਾਂ ਹੀ ਹੈ, ਇੱਦਾਂ ਹੀ
1: ਠੀਕ ਹੈ ਨਾ। ਅਸੀਂ ਜਿੰਨੇ ਵੀ ਲੀਡਰਾਂ ਨੂੰ ਇਲੈਕਟ ਕਰਨੇ ਹੈਗੇ ਆ ਉਹਦੇ ਵਿਚ ਉਹਨਾਂ ਦਾ ਵੀ ਕਸੂਰ ਨੀ ਹੈਗਾ, ਜਦੋਂ ਪਬਲਿਕ ਹੀ ਮੂਰਖ ਹੋਵੇ
0: ਜੀ ਬਿਲਕੁਲ,
1: ਉਹਨਾਂ ਨੂੰ
0: ਇਹ ਲੱਠ ਮਾਰ ਗਦੇ ਜਿੱਤਦੇ ਹੀ ਮੂਰਖ ਵੋਟਾਂ ਦੇ ਨੇ
1: ਠੀਕ ਹੈ,
0: ਮੂਰਖਾਂ ਦੀ ਸਾਡੇ ਸਮਾਜ ਵਿਚ ਪ੍ਰਭਾਵ ਹੈ।
1: ਇੱਕ 100 ਰੁਪਇਆ ਬਚਾਉਣ ਦੇ ਚੱਕਰ ਦੇ ਵਿਚ
2: ਤੁਸੀਂ ਆਪਣਾ ਜਿਸ ਕੰਮ ਵਾਸਤੇ ਨੂੰ ਚੁੜਿਆ ਉਸ ਬੰਦੇ ਤੋਂ ਉਹ ਕੰਮ ਨਾਲ ਲੈ ਕੇ 100 ਰੁਪਇਆ ਬਚਾਉਣ ਦੇ ਚੱਕਰ ਦੇ ਵਿਚ ਓਹਨੂੰ ਤੁਸੀਂ ਕਾਲ ਕਰਦੇ ਹੋ
0: ਤੇ
2: ਜਿਹੜਾ ਉਹ ਜਿਹੜਾ ਪੁਲਿਸ ਇੰਸਪੈਕਟਰ ਹੈ ਉਹ ਵੀ ਲੋਕਲ ਹੈਗਾ ਉਹਨੂੰ ਵੀ ਪਤਾ ਮੈਂ ਰਹਿਣਾ ਇੱਥੇ ਹੀ ਹੈ ਮਿਲਣਾ ਮੈਨੂੰ ਇਹਨਾਂ ਲੋਕਾਂ ਨੇ ਘੁੰਮ ਫਿਰ ਕੇ ਕੱਲ ਨੂੰ ਰਿਟਾਇਰ ਵੀ ਹੋ ਜਾਣਾ ਇਹਨਾਂ ਲੋਕਾਂ ਵਿਚ ਹੀ ਵਿਚਰਨਾ ਉਹ ਵੀ ਕਹਿੰਦਾ ਜਾਣ ਦੇ ਛੱਡ ਪਰੇ ਯਾਰ ਮੈਨੂੰ ਵੀ ਫਾਈ ਪੈਂਦੀ ਜਦ ਜਿਹਨੂੰ ਇਹਨਾਂ ਨੇ ਲਿਆਂਦਾ ਸਰਕਾਰ ਚ ਲਾਇਆ ਗਿਆ ਜਦ ਉਹੀ ਕਦਾ ਮੈਨੂੰ ਵੀ ਫਾਈ ਪੈਂਦੀ ਹੈਗੀ
0: ਬਿਲਕੁਲ ਬਿਲਕੁਲ ਵੇਖੋ
2: ਇਸਦੇ ਪ੍ਰਤੀ ਉਹਦੀ ਕੋਈ ਵਫ਼ਾਦਾਰੀ ਨੀ ਨਾ
0: ਜੀ ਜੀ
2: ਜਿਹੜੀ ਕਰਵਾਉਣੀ ਉਹ ਹੀ ਨੀ ਕਰਵਾਏਗਾ
0: ਹਾਂ ਜਿਹੜੀਆਂ ਇੱਥੇ ਕਰਤੂਤਾਂ ਕੈਪਟਨ ਸਾਹਿਬ ਹੁੰਦੀਆਂ ਨੇ ਨਾ ਅਸੀਂ ਜਾਂ ਉਧਰ ਜਿਹਨੂੰ ਯੂਰਪ ਚ ਬਹਿੰਦੇ ਖਲੋਨੇ ਆ ਆਪਣੇ ਯਾਰਾਂ ਦੋਸਤਾਂ ਅੰਗਰੇਜ਼ਾਂ ਦੇ ਨਾਲ
2: ਹਾਂਜੀ
0: ਇਹ ਉਹ ਸਾਨੂੰ ਕੁਐਸਚਨ ਕਰਦੇ ਨੇ ਕਿ ਤੁਸੀਂ ਇੰਨੇ ਮੂਰਖ ਹੋ ਸਦੀ ਕਿਹੜੀ ਜਾਣ ਦੇਈ ਹੈ ਕਿਹੜੇ ਲੱਛਣ ਫੜੇ ਨੇ ਤੁਸੀਂ ਇਹ ਹਿਸਾਬ ਨਾਲ ਤੁਸੀਂ ਤਰੱਕੀ ਕਰ ਹੀ ਨਹੀਂ ਸਕਦੇ ਪਰ ਜਦੋਂ ਇੱਧਰ ਦੀਆਂ ਗੱਲਾਂ ਸੁਣਦੇ ਆ ਇਹ ਆਪਣੇ ਆਪ ਨੂੰ ਜਗਤ ਗੁਰੂ ਦੱਸਦੇ ਨੇ
2: ਪਰ ਇੱਕ ਚੀਜ਼ ਮੈਂ ਦੇਖੀ ਭਾਜੀ ਕਿ ਮਤਲਬ ਇੱਕ ਨਾ ਥੋੜਾ ਸੁਧਾਰ ਤਾਂ ਹੋਣਾ ਚਾਲੂ ਹੋਇਆ ਪਰ ਮੇਰੇ ਹਿਸਾਬ ਨਾਲ ਇਹਨੂੰ ਟਾਈਮ ਬਹੁਤ ਲੱਗਣਾ
0: ਜਿਹੜੇ ਹਿਸਾਬ ਨਾਲ ਸੁਧਾਰ ਹੋਣ ਡਿਆ ਏਦਾਂ ਸਦੀਆਂ ਲੱਗ ਤੁਸੀਂ ਦੁਨੀਆਂ ਦੇ ਉੱਤੇ ਕੋਈ ਕੰਟਰੀ ਵੇਖਿਆ ਜਿਹੜਾ ਇੰਨਾ 1100 ਸਾਲ ਗੁਲਾਮ ਰਿਹਾ ਹੋਵੇ ਅੱਜ ਤੱਕ
2: ਹੁਣ ਐਕਚੁਲੀ ਪਤਾ ਕੀ ਹੁੰਦਾ ਹੁਣ ਜਿੱਦਾਂ ਕਿ ਸਾਨੂੰ ਪੜਾਇਆ ਇਹ ਹੋ ਗਿਆ ਕਿ ਮੁਗਲ ਬੜੇ ਮਹਾਨ ਸਿੰਘ ਸੀ ਹਨਾ ਸਾਡੀ ਹਿਸਟਰੀ ਪੂਰੀ ਸਾਰੀ ਖਤਮ ਕਰ ਦਿੱਤੀ
0: ਬਿਲਕੁਲ ਬਿਲਕੁਲ ਅਸੀਂ ਮੁਗਲਾਂ ਦੀ ਹਿਸਟਰੀ ਪੜ੍ਹਨੇ ਆ
2: ਹਾਂਜੀ ਮੁਗਲ ਮੈਂ ਉਹੀ ਤਾਂ ਕਿਹਾ ਕਰਨਾ ਕਿ ਜਿਹੜੇ ਬਦਮਾਸ਼ ਸੀ ਜਦੋਂ ਬਦਮਾਸ਼ਾਂ ਦੀ ਹਿਸਟਰੀ ਪੜਾਣੀ ਹੋਵੇ ਜਿਹਨਾਂ ਨੇ ਸਿੱਖਣੀ ਹੋਵੇ ਤਾਂ ਸਾਰੇ ਬਦਮਾਸ਼ ਹੀ ਨਿਕਲਣੇ
0: ਬਿਲਕੁਲ ਬਿਲਕੁਲ
2: ਠੀਕ ਹੈ ਨਾ ਇਹਨਾਂ ਨੇ ਚੋਲ ਵੰਸ਼ ਜਾਂ ਪੱਲਵ ਵੰਸ਼ ਜਿਹੜਾ ਨੇ ਮਤਲਬ ਇੰਡੋਨੇਸ਼ੀਆ ਦੇ ਉੱਤੇ ਰਾਜ ਕੀਤਾ ਜਿਹਨਾਂ ਨੇ ਸਿੰਗਾਪੁਰ ਮਲੇਸ਼ੀਆ ਸਾਰਿਆਂ ਨੂੰ ਕਵਰ ਕੀਤਾ ਉਹਨਾਂ ਬਾਰੇ ਸਿਵਾਜੀ ਨੂੰ ਔਰ ਗੁਰੂ ਗੋਬਿੰਦ ਸਿੰਘ ਨੂੰ
0: ਦੇਖੋ ਜੀ ਅੱਧੀ ਦੁਨੀਆਂ ਦੇ ਵਿੱਚ ਸਾਡੀ ਸਭਿਅਤਾ ਸੀ ਉਹ ਇੰਡੋਨੇਸ਼ੀਆ ਤੱਕ ਤੇ ਜਿੱਦਾਂ ਦੇ ਤੁਸੀਂ ਨਾਂ ਲਏ ਨੇ ਸਾਰੇ ਕੰਟਰੀਆਂ ਦੇ ਵਿੱਚ ਹਾਂਜੀ ਕਦੀ ਨਲੰਦਾ ਤੇ ਟੈਕਸਲਾ ਵਰਗੀਆਂ ਸਾਡੇ ਕੋਲ ਯੂਨੀਵਰਸਿਟੀਆਂ ਸਨ ਨੋ ਡਾਊਟ
2: ਯੂਨੀਵਰਸਿਟੀ ਪਹਿਲੇ ਮਤਲਬ ਕਿੱਥੇ ਹੀ ਸਾਡੇ ਕੋਲ
0: ਜੀ
2: ਠੀਕ ਹੈ ਨਾ ਤੇ ਜੇ ਮਤਲਬ ਇੰਨਾ ਗਿਆਨ ਸੀ ਹਿਊਮ ਸੰਗ ਨੇ ਲਿਖਿਆ ਸਭ ਨੇ ਲਿਖਿਆ
0: ਜੀ ਬਿਲਕੁਲ ਜਿਹੜਾ ਚਾਈਨਾ ਦਾ ਰਾਈਟਰ ਆਇਆ ਸੀ
2: ਠੀਕ ਹੈ ਨਾ ਤੇ ਅੱਜ ਜੇ ਅਸੀਂ ਉਸ ਲੈਵਲ ਤੇ ਨਹੀਂ ਪੁੱਜ ਪਾ ਰਹੇ ਹੈਗੇ ਤਾਂ ਸਾਡੀਆਂ ਕਮੀਆਂ ਚਲੋ ਪੈਸੇ ਮੈਨੂੰ ਲੱਗਦਾ ਐਕਚੁਲੀ ਬੇੜਾ ਤਾਂ ਗਰਕ ਕੀਤਾ ਕਾਂਗਰਸ ਦੇ ਕਿਉਂਕਿ ਗਾਂਧੀ ਨਹਿਰੂ ਇਹ ਸੀਗੇ ਸਾਰੇ ਏਜੰਟ ਅੰਗਰੇਜ਼ਾਂ ਦੇ ਕਿਉਂਕਿ ਇਹ ਉਹ ਹਿਊਮ ਨੇ ਕਾਂਗਰਸ ਬਣਾਈ ਸੀ ਕਾਂਗਰਸ ਇਸ ਕਰਕੇ ਬਣਾਈ
0: ਅੰਗਰੇਜ਼ਾਂ ਨੇ ਕਾਂਗਰਸ
2: ਮਿਲਦੀ ਰਹੇ ਹਾਂਜੀ
0: ਅੰਗਰੇਜ਼ਾਂ ਨੇ ਕਾਂਗਰਸ ਪਾਰਟੀ ਬਣਾਈ ਸੀ
2: ਹਾਂ ਬਿਲਕੁਲ ਇਹ ਉਹੀ ਹਿਊਮ ਨੇ ਬਣਾਈ ਸੀਗੀ ਠੀਕ ਹੈ
0: ਹਾਂਜੀ
2: ਔਰ ਉਹ ਦੇਸ਼ ਭਗਤ ਹੋ ਗਏ ਔਰ ਜਿਹੜੇ ਦੇਸ਼ ਭਗਤ ਸੀਗੇ ਉਹ ਗਦਾਰ ਹੋ ਗਏ
0: ਕੈਪਟਨ ਸਾਹਿਬ ਗੱਲ ਇਸ ਤਰ੍ਹਾਂ ਕਿ ਨਹਿਰੂ ਜੀ ਹੁਣਾਂ ਨੇ ਤੇ ਇੱਥੋਂ ਤੱਕ ਵੀ ਕਿਹਾ ਸੀ ਆਪਣੇ ਕਲੀਗਸ ਨੂੰ ਕਿ ਉਹ ਇੰਡੋਨੇਸ਼ੀਆ ਤੱਕ ਤੇ ਜਿੱਦਾਂ ਦੇ ਤੁਸੀਂ ਨਾਂ ਲਏ ਨੇ ਸਾਰੇ ਕੰਟਰੀਆਂ ਦੇ ਵਿੱਚ ਹਾਂਜੀ ਕਦੀ ਨਲੰਦਾ ਤੇ ਟੈਕਸਲਾ ਵਰਗੀਆਂ ਸਾਡੇ ਕੋਲ ਯੂਨੀਵਰਸਿਟੀਆਂ ਸਨ ਨੋ ਡਾਊਟ
2: ਯੂਨੀਵਰਸਿਟੀ ਪਹਿਲੇ ਮਤਲਬ ਕਿੱਥੇ ਹੀ ਸਾਡੇ ਕੋਲ
0: ਜੀ
2: ਠੀਕ ਹੈ ਨਾ ਤੇ ਜੇ ਮਤਲਬ ਇੰਨਾ ਗਿਆਨ ਸੀ ਹਿਊਮ ਸੰਗ ਨੇ ਲਿਖਿਆ ਸਭ ਨੇ ਲਿਖਿਆ
0: ਜੀ ਬਿਲਕੁਲ ਜਿਹੜਾ ਚਾਈਨਾ ਦਾ ਰਾਈਟਰ ਆਇਆ ਸੀ
2: ਠੀਕ ਹੈ ਨਾ ਤੇ ਅੱਜ ਜੇ ਅਸੀਂ ਉਸ ਲੈਵਲ ਤੇ ਨਹੀਂ ਪੁੱਜ ਪਾ ਰਹੇ ਹੈਗੇ ਤਾਂ ਸਾਡੀਆਂ ਕਮੀਆਂ ਚਲੋ ਪੈਸੇ ਮੈਨੂੰ ਲੱਗਦਾ ਐਕਚੁਲੀ ਬੇੜਾ ਤਾਂ ਗਰਕ ਕੀਤਾ ਕਾਂਗਰਸ ਦੇ ਕਿਉਂਕਿ ਗਾਂਧੀ ਨਹਿਰੂ ਇਹ ਸੀਗੇ ਸਾਰੇ ਏਜੰਟ ਅੰਗਰੇਜ਼ਾਂ ਦੇ ਕਿਉਂਕਿ ਇਹ ਉਹੀ ਹਿਊਮ ਨੇ ਕਾਂਗਰਸ ਬਣਾਈ ਸੀ ਕਾਂਗਰਸ ਇਸ ਕਰਕੇ ਬਣਾਈ
0: ਅੰਗਰੇਜ਼ਾਂ ਨੇ ਕਾਂਗਰਸ
2: ਮਿਲਦੀ ਰਹੇ ਹਾਂਜੀ
0: ਅੰਗਰੇਜ਼ਾਂ ਨੇ ਕਾਂਗਰਸ ਪਾਰਟੀ ਬਣਾਈ ਸੀ
2: ਹਾਂ ਬਿਲਕੁਲ ਇਹ ਉਹੀ ਹਿਊਮ ਨੇ ਬਣਾਈ ਸੀਗੀ ਠੀਕ ਹੈ
0: ਹਾਂਜੀ
2: ਔਰ ਉਹ ਦੇਸ਼ ਭਗਤ ਹੋ ਗਏ ਔਰ ਜਿਹੜੇ ਦੇਸ਼ ਭਗਤ ਸੀਗੇ ਉਹ ਗਦਾਰ ਹੋ ਗਏ
0: ਕੈਪਟਨ ਸਾਹਿਬ ਗੱਲ ਇਸ ਤਰ੍ਹਾਂ ਕਿ ਨਹਿਰੂ ਜੀ ਹੁਣਾਂ ਨੇ ਤੇ ਇੱਥੋਂ ਤੱਕ ਵੀ ਕਿਹਾ ਸੀ ਆਪਣੇ ਕਲੀਗਸ ਨੂੰ ਕਿ ਸਾਨੂੰ ਆਜ਼ਾਦੀ ਦੇ ਦੇਣ ਤੇ ਅਸੀਂ ਗਵਰਨਮੈਂਟ ਕੋਲੈਬੋਰੇਸ਼ਨ ਨਾਲ ਹੀ ਚਲਾਵਾਂਗੇ ਅੰਗਰੇਜ਼ਾਂ

0: ਬਣਾਈ ਸੀ।
1: ਹਾਂ ਬਿਲਕੁਲ, ਇਹ ਉਹੀ ਉਮ ਨੇ ਬਣਾਈ ਸੀਗੀ। ਠੀਕ ਹੈ,
0: ਹਾਂਜੀ।
1: ਔਰ ਉਹ ਦੇਸ਼ ਭਗਤ ਹੋ ਗਏ, ਔਰ ਜਿਹੜੇ ਦੇਸ਼ ਭਗਤ ਸੀਗੇ ਉਹ ਗਦਾਰ ਹੋ ਗਏ।
0: ਕੈਪਟਨ ਸਾਹਿਬ, ਗੱਲ ਇਸ ਤਰ੍ਹਾਂ ਕਿ ਨਹਿਰੂ ਜੀ ਹੁਣਾਂ ਨੇ ਤੇ ਇੱਥੋਂ ਤੱਕ ਵੀ ਕਿਹਾ ਸੀ ਆਪਣੇ ਕਲੀਗਸ ਨੂੰ ਕਿ ਸਾਨੂੰ ਆਜ਼ਾਦੀ ਦੇ ਦੇਣ ਤੇ ਅਸੀਂ ਗੌਰਮੈਂਟ ਕੋਲੈਬੋਰੇਸ਼ਨ ਨਾਲ ਹੀ ਚਲਾਵਾਂਗੇ ਅੰਗਰੇਜ਼ਾਂ ਦੇ ਨਾਲ ਹੀ। ਤੇ ਪਟੇਲ ਵਰਗਿਆਂ ਨੇ ਕਿਹਾ ਫਿਰ ਤੇ ਅਸੀਂ ਗੁਲਾਮ ਦੇ ਗੁਲਾਮ ਹੀ ਰਹੇ ਜੇ ਅੰਗਰੇਜ਼ਾਂ ਨਾਲ ਰਲ ਕੇ ਰਾਜ ਕਰਨਾ। ਤੇ ਜਰਾ ਅੰਦਾਜ਼ਾ ਨਹਿਰੂ ਸਾਹਿਬ ਨਾਲ ਖੂਬੀਆਂ ਵੀ ਹੋਣਗੀਆਂ ਬਹੁਤ ਸਾਰੀਆਂ।
1: ਇੱਕ ਮਦਰਸਾ ਸਾਹਿਬ ਮੌਲਾਨਾ ਅਬਦੁਲ ਕਲਾਮ ਜਿਹੜਾ ਨਾਂ ਤਾਂ ਸਾਰਾ ਇੱਥੇ ਜੰਮਿਆ ਨਾ ਉਹ ਪੜਿਆ। ਮਦਰਸਾ ਸਾਹਿਬ ਬੰਦੇ ਨੂੰ ਫਸਟ ਐਜੂਕੇਸ਼ਨ ਮਿਨਿਸਟਰ ਬਣਾ ਦਿੱਤਾ, ਉਹ ਕਿਹੜੀ ਹਿਸਟਰੀ ਲਿਖੇਗਾ ਮੈਨੂੰ ਇਹ ਦੱਸੋ।
0: ਠੀਕ, ਬਿਲਕੁਲ ਠੀਕ, ਬਿਲਕੁਲ
1: ਠੀਕ ਹੈ ਨਾ। ਮਤਲਬ ਇੰਨੀ ਘਟੀਆ ਸੋਚ। ਠੀਕ ਹੈ, ਉਹ ਕਹਿੰਦਾ ਮੈਂ ਐਕਸੀਡੈਂਟਲ ਹਿੰਦੂ ਹੈਗਾ ਪਰ ਮੈਂ ਨਾ ਚਲੋ ਕਿਸੇ ਵੇਲੇ ਤੁਹਾਡਾ ਬੈਠਾ ਕੇ ਲੰਬੀ ਡਿਸਕਸ਼ਨ ਹੈਗੀ ਆ। ਇਹ ਮੈਂ ਲਿਖਿਆ ਜਿਹੜੀ ਡਿਸਕਵਰੀ ਆਫ ਇੰਡੀਆ ਹੈਗੀ ਆ ਨਾ ਇਹਦੀ
0: ਕਿਤਾਬ,
1: ਪਹਿਲੇ ਤਾਂ ਬੜਾ ਸ਼ੌਕ ਸੀਗਾ, ਹੁਣ ਥੋੜੀ ਜਿਹੀ ਹੁਣ ਥੋੜਾ ਜਿਹਾ ਮਤਲਬ ਟਾਈਮ ਨੀ ਮਿਲ ਪਾਉਂਦਾ। ਉਹਦੇ ਵਿਚ ਇਹਨੇ ਲਿਖਿਆ ਕਿ ਜਿਹੜੇ ਮੇਰੇ ਪੂਰਵਜ ਸੀਗੇ ਨਾ 1857 ਦੇ ਜਿਹੜਾ ਮਤਲਬ ਕ੍ਰਾਂਤੀ ਦਾ ਹੋਇਆ ਉਸ ਵੇਲੇ ਕੋਤਵਾਲ ਸੀਗੇ ਦਿੱਲੀ ਦੇ ਬਹਾਦਰ ਸ਼ਾਹ ਜਫ਼ਰ ਦੇ ਟਾਈਮ ਦੇ ਉੱਤੇ।
0: ਅੱਛਾ,
1: ਜਦੋਂ ਸਰ ਜੀ ਉਹ ਪੜਿਆ ਗਿਆ ਤਾਂ ਉੱਥੇ ਉਹ ਮੈਂ ਹੁਣ ਨਾਂ ਨੀ ਚੇਤਾ, ਉਹ ਮੁਸਲਮਾਨ ਸੀਗੇ ਦੋ, ਉਹ ਸੀਗੇ ਲੈੜੂ।
0: ਕੀ ਸਨ ਉਹ? ਲੈੜੂ,
1: ਲੈੜੂ ਉਹਨਾਂ ਦਾ ਗਿਆਸੂਦੀਨ ਲੈੜੂ ਜਾਂ ਇੱਦਾਂ ਦਾ ਕਰਦਾ
0: ਬਿਲਕੁਲ। ਮੈਨੂੰ ਵੀ ਨਾਂ ਭੁੱਲ ਗਿਆ, ਮੈਨੂੰ ਹੁਣ
1: ਚੇਤਾ ਨੀ ਹੈਗਾ ਕਿਉਂਕਿ ਮੈਨੂੰ ਮੈਂ ਹਿਸਟਰੀ ਦਾ ਇੱਕ ਬਹੁਤ ਅੱਛਾ ਸਟੂਡੈਂਟ ਰਿਹਾ ਹੈਗਾ, ਹੁਣ ਤਾਂ ਥੋੜਾ ਚਲੋ ਓਨਾ ਧਿਆਨ ਨੀ। ਉਹ ਸਾਲੇ ਇੱਥੋਂ ਦੌੜ ਕੇ ਜਦੋਂ ਅੰਗਰੇਜ਼ਾਂ ਨੇ ਬਹਾਦਰ ਸਿੰਘ ਜਫਰ ਨੂੰ ਫੜ ਕੇ ਰੰਗੂਨ ਦੀ ਜੇਲ੍ਹ ਵਿਚ ਕੈਦ ਕਰ ਰਹੇ, ਇਹ ਦੌੜੇ, ਇਹ ਜਾ ਕੇ ਲੋਗੇ ਉੱਥੇ ਕਸ਼ਮੀਰ ਵਿਚ। ਉਹ ਜਦੋਂ ਹੁਣ ਪਿੱਛੇ ਜਿਹੀ ਇੱਕ ਸੁਮੀਤ ਜੈਨ ਕਰਕੇ ਤੁਸੀਂ ਤਾਂ ਯੂਟਿਊਬ ਦੇ ਉੱਤੇ ਦੇਖਿਓ, ਬੰਦਾ ਚਾਈਨਾ ਵਿਚ ਰਹਿੰਦਾ ਹੈਗਾ, ਹੈ ਇੱਥੇ ਆਪਣੇ ਪੰਜਾਬ ਦਾ ਜਲੰਧਰ ਦਾ, ਬੜਾ ਮਤਲਬ ਖੁੱਲ ਕੇ ਬੋਲਦਾ ਹੈਗਾ। ਮੈਂ ਇੱਕ ਦਿਨ ਉਹਦਾ ਦੇਖੇ ਕਰਦਾ ਸੀ ਤੇ ਉਹਨਾਂ ਮਤਲਬ ਇੰਨੇ ਸਰ ਜੀ ਵਿਸਤਾਰ ਦੇ ਨਾਲ ਕੱਢ ਕੇ ਇੱਕ ਇੱਕ ਚੀਜ਼ ਨੂੰ ਇੱਕ ਇੱਕ ਪੁਆਇੰਟ ਨੂੰ ਦੱਸਿਆ ਕਿ ਮਤਲਬ ਇਹ ਲਹਿੜੂ ਉਹਨਾਂ ਤੋਂ ਅੰਗਰੇਜ਼ਾਂ ਤੋਂ ਬਚਣ ਦੇ ਚੱਕਰ ਦੇ ਵਿਚ ਸਾਰੇ ਨਹਿਰੂ ਵਾਲੇ।
0: ਬਿਲਕੁਲ ਕੈਪਟਨ ਸਾਹਿਬ, ਜਿਹੜੀ ਤੁਹਾਡੀ ਡਿਸਕਸ਼ਨ ਆ ਨਾ, ਮੈਂ ਚਾਹਵਾਂਗਾ ਸੈਟਰਡੇ ਇੱਕ ਘੰਟਾ ਟਾਈਮ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ, ਤੇ ਜਦੋਂ ਕਿਤੇ ਤੁਹਾਡੇ ਕੋਲ ਟਾਈਮ ਹੋਵੇ ਸੈਟਰਡੇ ਆਇਓ, ਮੈਂ ਤੁਹਾਡੇ ਨਾਲ ਤੁਹਾਨੂੰ ਸਾਰਾ ਸਿਸਟਮ ਸਮਝਾ ਦਿਆਂਗਾ, ਕੱਲ ਪਰਸੋਂ ਤੁਹਾਡੇ ਨਾਲ ਗੱਲ ਕਰਾਂਗਾ, ਕਿਉਂਕਿ ਅੱਜ ਹੁੰਦਾ ਕਵਿਤਾਵਾਂ ਦਾ ਤੇ ਉਹ ਦੋ ਤਿੰਨ ਚਾਰ ਪੰਜ ਕਾਲਾਂ ਆ ਗਈਆਂ ਨੇ।
1: ਸਰ ਅੱਜ ਥੋੜਾ ਹੀ ਬੋਲਿਆ, ਅੱਜ ਤਾਂ ਮੇਰਾ ਗਲਾ ਖਰਾਬ ਹੈ, ਮੈਂ ਗੀਤ ਵੀ ਨੀ ਗਾ ਪਾਵਾਂਗਾ, ਵੈਸੇ ਉਦਾਂ ਤੁਹਾਡੇ ਨਾਲ
0: ਨਹੀਂ। ਮੈਨੂੰ ਬਹੁਤ ਚੰਗਾ ਲੱਗਾ, ਪਰ ਮੈਂ ਹਿਸਾਬ ਲਾਇਆ ਕਿ ਹਾਂ ਜਿਹੜੀ ਡਿਸਕਸ਼ਨ ਤੁਸੀਂ, ਇਹ ਬੜੀ ਇੰਟਰਸਟਿੰਗ ਚੀਜ਼ ਹੈ, ਤੇ ਕਿਉਂ ਨਾ ਇਹਨੂੰ ਅਸੀਂ ਉਹ ਸੈਟਰਡੇ ਮੈਂ ਡਿਸਕਸ਼ਨ ਕਰਦਾ, ਤੇ ਕਿਸੇ ਨਾ ਕਿਸੇ ਭਗਵੰਤ ਸੱਜਣ ਨੂੰ ਨਾਲ ਲਿਆ ਹੁੰਦਾ, ਇੱਕ ਦਿਨ ਮੈਂ ਤੁਹਾਨੂੰ ਲੈ ਲਾਂਗਾ ਜਦੋਂ ਤੁਹਾਡੇ ਕੋਲ ਟਾਈਮ ਹੋਵੇਗਾ।
1: ਮੈਂ ਨਾ ਤੁਹਾਨੂੰ ਇਹ ਵੀਡੀਓ ਵੀ ਭੇਜਾਂਗਾ, ਤੁਸੀਂ ਨਾ ਇੱਕ ਦਿਨ ਉਹਦੇ ਉੱਤੇ ਥੋੜੀ ਜਿਹੀ ਰਿਸਰਚ ਕਰ ਲਿਓ।
0: ਠੀਕ ਹੈ ਜੀ,
1: ਮੈਂ ਤੁਹਾਨੂੰ ਨਾ ਵਟਸਐਪ ਦੇ ਉੱਤੇ ਉਹ ਵੀਡੀਓ ਸ਼ੇਅਰ ਕਰਾਂਗਾ। ਠੀਕ ਹੈ, ਉਹਨੇ ਜਿਹੜਾ ਮਤਲਬ ਅੱਜ ਕਢਾਇਆ ਨਾ, ਉਹਦੇ ਮਤਲਬ ਉਹਨੇ RTI ਪਾਈ ਸੀਗੀ
0: ਜੀ
1: ਕਿ ਮੈਨੂੰ ਆਹ ਚਾਹੀਦਾ ਪੁਲਿਸ ਰਿਕਾਰਡ ਦੇ ਵਿੱਚੋਂ।
0: ਅੱਛਾ,
1: ਕਿ ਇਹ ਕੋਤਵਾਲ ਸੀਗੇ ਜਾਂ ਨਹੀਂ ਸੀਗੇ, ਉਹ ਸਾਰੇ ਮੁਸਲਮਾਨ ਦੇ।
0: ਹਾਂਜੀ ਹਾਂਜੀ, ਮੈਂ ਵੀ ਪੜਿਆ ਸਾਰਾ।
1: ਠੀਕ ਹੈ, ਔਰ ਮੈਂ ਸਾਡੇ ਘਰ ਦੇ ਸਾਰੇ ਕਾਂਗਰਸੀ ਮਤਲਬ ਉਹਨੂੰ ਕਹਿੰਦੇ ਨੇ ਮਤਲਬ ਉਹਨੂੰ ਹੁਣ ਪੰਜਾਬੀ ਚ ਮੈਂ ਕਹਿ ਨੀ ਸਕਦਾ, ਉਹ ਤਾਂ ਉਦਾਂ ਗਾਲ ਹੀ ਹੁੰਦੀ ਹੈ।
0: ਚਲੋ ਨਹੀਂ, ਵੈਸੇ ਅਸੀਂ ਭਾਸ਼ਾ ਨਹੀਂ ਨਾ ਉਹ ਯੂਜ਼ ਕਰ ਸਕਦੇ ਮੀਡੀਆ,
1: ਉਹੀ ਨਾ ਮਤਲਬ ਇੰਦਾ ਦਾ ਇਹਨਾਂ ਨੇ ਇਕੋ ਸਿਸਟਮ ਤਿਆਰ ਕੀਤਾ ਕਿ ਮਤਲਬ ਤੁਹਾਡੇ ਜਿਹੜੇ ਵਿਚਾਰੇ ਅੱਛੇ ਅੱਛੇ ਜਿਹੜੇ ਮਤਲਬ ਸੀਗੇ, ਬਸ ਕ੍ਰਾਂਤੀਕਾਰੀ ਕੌਣ ਰਹਿ ਗਿਆ? ਨਹਿਰੂ, ਗਾਂਧੀ, ਸਰਦਾਰ ਪਟੇਲ ਵੀ ਵਿਚਾਰਾ ਪਿੱਛੇ ਪਾਤਾ, ਉਹ ਤਾਂ ਮੋਦੀ ਨੇ ਆ ਕੇ ਥੋੜਾ ਜਿਹਾ ਉਹਨੂੰ ਤਾਂ ਕੀਤਾ ਕਿ ਉਹਦੇ
0: ਬਿਲਕੁਲ ਬਿਲਕੁਲ ਸਰਦਾਰ ਪਟੇਲ ਨੂੰ ਇਹਨਾਂ ਨੇ ਪਿੱਛੇ ਪਾਉਣ ਦੀ ਪੂਰੀ ਕੋਸ਼ਿਸ਼।
1: ਸਰਦਾਰ ਪਟੇਲ ਨਾ ਹੁੰਦਾ ਇਹ ਦੇਸ਼ ਮਤਲਬ ਹੋ ਹੀ ਨਹੀਂ ਸਕਦਾ।
0: ਬਿਲਕੁਲ ਬਿਲਕੁਲ, ਤੁਸੀਂ ਸਹੀ ਫਰਮਾ ਰਹੇ ਹੋ, ਉਹ ਸਰਦਾਰ ਪਟੇਲ ਦੀ ਬੜੀ ਕੋਸ਼ਿਸ਼ ਸੀ ਕੈਪਟਨ ਸਾਹਿਬ, ਬਹੁਤ
1: ਅੱਛਾ। ਦੂਸਰਾ ਸਰ, ਮੈਂ ਇੱਕ ਛੋਟੀ ਜਿਹੀ ਗੱਲ ਕਰਕੇ ਫਿਰ ਆਪਾਂ ਬੰਦ ਕਰਨਾ, ਮੈਂ ਤੁਹਾਨੂੰ ਵੀ ਬਿਜੀ ਕੀਤਾ ਹੈਗਾ।
0: ਕੋਈ
1: ਮੈਂ ਨਾ ਮੈਂ ਨੇਵੀ ਵਿਚ ਸੀ ਤੇ ਮੈਂ ਨਾ 89 ਤੋਂ ਅੰਡੇਮਾਨ ਨਿਕੋਬਾਰ ਜਾਇਆ ਕਰਨਾ
0: ਜੀ, ਵੰਡਰਫੁਲ।
1: ਉਹਨਾਂ ਪਿੱਛੇ ਫੈਮਿਲੀ ਨਾਲ ਵੀ ਗਿਆ, ਪਰਿਵਾਰ ਨਾਲ ਵੀ ਗਿਆ।
0: ਅੱਛਾ,

0: ਤੇ ਉੱਥੇ ਇਹ ਹੁਣ ਜਿੱਦਾਂ ਮਤਲਬ ਸਾਡੇ ਕਹਿੰਦੇ ਨਾ ਕਿ ਸਾਰੀਆਂ ਸ਼ਹੀਦੀਆਂ ਪੰਜਾਬੀਆਂ ਨੇ ਦਿੱਤੀਆਂ, ਮੈਂ ਇਹਦੇ ਵਿੱਚ ਬਿਲਕੁਲ ਐਗਰੀ ਹੈਗਾ, ਲੇਕਿਨ ਉਹਦੇ ਵਿੱਚ ਲਿਖੇ ਹੈਗਾ ਸੰਯੁਕਤ ਪੰਜਾਬ।
1: ਅੱਛਾ, ਹਾਂ ਸੰਯੁਕਤ ਪੰਜਾਬ,
0: ਸੰਯੁਕਤ ਪੰਜਾਬ ਦੇ ਵਿੱਚ
1: ਜੀ।
0: ਅੱਛਾ, ਪੰਜਾਬੀ ਔਰ ਬੰਗਾਲੀ ਦੋ ਹੀ ਬੰਦੇ ਹੈਗੇ, ਔਰ ਵੀਰ ਸਾਵਰਕਰ ਨੂੰ ਜਿਸ ਉਹਦੇ ਵਿੱਚ ਰੱਖਿਆ, ਤੁਸੀਂ ਇੱਕ ਵਾਰੀ ਕਦੀ ਨਾ ਉੱਥੇ ਜਾਓਗੇ ਨਾ ਕਿਤੇ, ਕਦੀ ਟਾਈਮ ਮਿਲੇ
1: ਜੀ,
0: ਅੰਡੇਮਾਨ ਨਿਕੋਬਾਰ ਸਰ ਜੀ, ਉਹ ਜੇਲਾਂ ਦੇਖ ਕੇ ਆਇਓ। ਅਸੀਂ ਤਾਂ ਜਦੋਂ ਪਹਿਲੇ ਜਾਂਦੇ ਹੁੰਦੇ ਸੀ ਨਾ, ਉਦੋਂ ਉੱਥੇ ਕੋਈ ਇਹੋ ਜਿਹਾ ਨੀ, ਮਿਊਜ਼ੀਅਮ ਨਹੀਂ ਬਣਿਆ, ਕਿਉਂਕਿ ਉਹ ਨੇਵੀ ਜੈਂਡਰ ਹੁੰਦੀ ਸੀਗੀ, ਮੈਂ ਨੇਵੀ ਵਿੱਚ ਸੀਗਾ। ਅਸੀਂ ਉਹ ਤਖ਼ਤੇ ਦੇ ਉੱਤੇ ਖੜੇ ਹੋ ਕੇ ਗਲ ਵਿੱਚ ਫਾਂਸੀ ਦਾ ਫੰਦਾ ਪਾ ਕੇ ਫੋਟੋ ਖਿਚਾਣੀ ਆ, ਇੱਦਾਂ ਦਾ ਬਣਾਇਆ ਹੈ ਕਿ ਉੱਥੋਂ ਲਾਸ ਸਿੱਧੀ ਸਮੁੰਦਰ ਵਿੱਚ ਜਾਂਦੀ।
1: ਬੜਾ ਤਸ਼ੱਦਦ ਉੱਥੇ ਹੁੰਦਾ ਰਿਹਾ, ਬਹੁਤ ਦੇਸ਼ ਭਗਤ।
0: ਤੁਸੀਂ ਜਾਓਗੇ, ਜਾ ਕੇ ਦੇਖੋਗੇ, ਇਹ ਸਾਲੇ ਫਰੀ ਦੇ ਗਾਂਧੀ ਜਿਹੜੇ ਹੈਗੇ ਆ, ਇਹ ਦੇਸ਼ ਭਗਤ ਬਣੇ ਦੇ, ਜਿਹੜੇ ਮਹਿਲਾਂ ਵਿੱਚ ਰਹਿ ਕੇ ਕਿਤਾਬਾਂ ਲਿਖਦੇ, ਸਿਰਟਾਂ ਇੰਗਲੈਂਡ ਤੋਂ ਆਉਂਦੀਆਂ, ਇਹ ਦੇਸ਼ ਭਗਤ ਹੋ ਗਏ। ਔਰ ਜਿਹੜਾ ਵੀਰ ਸਾਵਰਕਰ ਜਿਹਨੂੰ ਦੋ ਜਨਮਾਂ ਦੀ ਕੈਦ ਦਿੱਤੀ ਸੀ, ਉਹ ਗਦਾਰ ਹੋ ਗਿਆ
1: ਜੀ। ਬੜਾ ਕੁਛ ਸਾਹਮਣੇ ਨਹੀਂ ਆ ਰਿਹਾ, ਬਹੁਤ ਕੁਛ ਸਾਹਮਣੇ ਨਹੀਂ ਆ ਰਿਹਾ। ਇਹ ਕਿਸੇ ਟੂਰਿਸਟ ਨੇ ਨਾ ਵੀਡੀਓ ਬਣਾਈ ਸੀ ਉਸ ਜੇਲ ਦੀ, ਠੀਕ ਹੈ ਜੀ, ਤੇ ਉਹਨੇ ਨੈਟ ਚ ਪਾਈ ਸੀ, ਤੇ ਮੈਂ ਉਹਦੀ ਵੀਡੀਓ ਵੇਖੀ। ਬੜੀ ਖਤਰਨਾਕ ਜੇਲ ਹੈ ਉਹ ਵੀ, ਬਹੁਤ ਖਤਰਨਾਕ
0: ਜੀ। ਮੈਂ ਤੁਹਾਨੂੰ, ਮੈਂ ਗਿਆ ਸੀ ਪਿੱਛੇ ਜੀ ਬੇਟੇ ਨਾਲ, ਸ੍ਰੀਮਤੀ ਨਾਲ, ਮੈਂ ਤੁਹਾਨੂੰ ਉਹਦੀਆਂ ਫੋਟੋ ਪਾ ਦੇਵਾਂਗਾ, ਤੁਸੀਂ ਕਹੋਗੇ ਕਿ ਇੰਨਾ ਮਤਲਬ ਇੱਦਾਂ ਦਾ ਮਤਲਬ ਬੰਦਾ। ਦੇਖੋ ਹੁਣ ਮੈਨੂੰ ਰਾਤ ਨੂੰ ਮੰਨ ਲਓ ਕਿ ਜਿੱਦਾਂ ਆਪਾਂ ਨੂੰ ਨੀਂਦ ਨਹੀਂ ਆਉਂਦੀ, ਹੁਣ ਤਾਂ ਸਾਡੇ ਕੋਲ ਇੰਨਾ ਸਿਸਟਮ ਹੈਗਾ, ਟੀਵੀ ਹੈਗਾ,
1: ਰਾਤ
0: ਨੂੰ ਕੰਨਾਂ ਵਿੱਚ ਲਾ ਕੇ ਬਲੂਟੁੱਥ ਕੱਲੇ ਸੁਣਦੇ ਰਹਿੰਦੇ। ਉਹ ਦੇਖੋ ਕਿ ਬੰਦਾ ਉਸ ਜੇਲ੍ਹ ਦੇ ਵਿੱਚ 11 ਸਾਲ, ਉਹਦੇ ਉਹਨੂੰ ਇਹ ਨਹੀਂ ਪਤਾ ਕਿ ਮੇਰਾ ਭਰਾ ਵੀ ਇੱਥੇ ਕੈਦ ਹੈਗਾ,
1: ਮੱਥੇ ਨਹੀਂ ਲੱਗਣ ਦਿੱਤਾ ਜਾਂਦਾ ਕਿਸੇ ਦੇ।
0: ਲਾਈਟ ਐਂਡ ਸਾਊਂਡ ਪ੍ਰੋਗਰਾਮ ਉਹਨਾਂ ਦਾ ਦੇਖੋਗੇ ਨਾ, ਤੇ ਮਤਲਬ ਬੰਦਾ ਮਤਲਬ ਰੋ ਰੋ ਕੇ ਮਰ ਜਾਏ ਕਿ ਮਾਂ ਇਹ ਹੋਇਆ।
1: ਬਹੁਤ ਸ਼ਰਧਤ ਹੋਇਆ ਦੇਸ਼ ਭਗਤਾਂ ਦੇ ਉੱਤੇ, ਬਹੁਤ,
0: ਠੀਕ ਹੈ ਨਾ। ਮੈਂ ਤਾਂ ਘੱਟੋ ਘੱਟ 50 ਵਾਰੀ ਜਾ ਚੁੱਕਾ ਅੰਡੇਮਾਨ ਨਿਕੋਬਾਰ।
1: ਅੱਛਾ ਜੀ।
0: ਤੇ ਮਤਲਬ ਇਹਨਾਂ ਨੂੰ ਵੀ ਦੱਸਿਆ ਮੈਂ, ਚਲੋ ਤੁਹਾਨੂੰ ਇੱਕ ਵਾਰੀ ਹਿਸਟਰੀ ਦੱਸ ਕੇ ਲਿਆਈ ਹੈ ਕਿ ਸਾਡੇ ਮਤਲਬ ਦੇਸ਼ ਭਗਤਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਉਹਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈਗਾ, ਉਸ ਤੋਂ ਬਾਅਦ ਬੰਗਾਲੀਆਂ ਦਾ, ਕਿਉਂਕਿ ਇਹ ਦੋ ਹੀ ਸਟੇਟਾਂ ਪੜੀਆਂ ਲਿਖੀਆਂ ਸੀ।
1: ਪਰ ਮੈਂ ਇੱਕ ਵਾਰੀ ਨਿਊਜ਼ ਸੁਣਦਿਆਂ ਹੋਇਆ ਜਾਂ ਕਿਸੇ ਦੀ ਲਿਖਤ ਸੁਣਦਿਆਂ ਹੋਇਆ, ਉਹਨਾਂ ਨੇ ਕਿਹਾ ਸੀ ਕਿ ਜਿਹੜਾ ਸਾਵਰਕਰ ਸਾਹਿਬ ਸਨ, ਇਹਨਾਂ ਨੇ ਘੱਟ ਤੋਂ ਘੱਟ ਵੀ 7-8 ਵਾਰੀ ਜਾਂ 10 ਵਾਰੀ ਮਾਫ਼ੀ ਮੰਗੀ ਹੈ ਅੰਗਰੇਜ਼ਾਂ ਕੋਲੋਂ।
0: ਨਹੀਂ ਨਹੀਂ,
1: ਅਜੇ ਵੀ ਇਹਨਾਂ ਦੇ ਮਾਫ਼ੀਨਾਮੇ ਉਹਦੇ ਕੋਈ ਜਗ੍ਹਾ ਦੱਸੀ ਹੈ, ਆਫਿਸ ਹੈ ਜਾਂ ਕੋਈ ਰਿਕਾਰਡ ਹੋਲ ਉੱਥੇ ਪਏ। ਮੈਂ ਇਹ ਨਹੀਂ ਕਹਿੰਦਾ ਕੈਪਟਨ ਸਾਹਿਬ ਕਿ ਇਹਨਾਂ ਨੇ ਮਾਫ਼ੀ ਮੰਗੀ ਹੈ ਕਿ ਨਹੀਂ, ਮੈਂ ਸੁਣਿਆ ਸੀ, ਮੈਂ ਸੋਚਿਆ ਕਿ ਸ਼ਾਇਦ ਤੁਹਾਨੂੰ ਵੀ ਇਹਦੇ ਬਾਰੇ ਕੋਈ ਨੌਲੇਜ ਹੋਵੇ।
0: ਨਹੀਂ, ਮੈਨੂੰ ਨੌਲੇਜ ਹੈਗੀ ਸਰ ਇਹਦੇ ਬਾਰੇ ਵਿੱਚ। ਦੇਖੋ, ਉਹਨੂੰ ਮਾਫ਼ੀ ਨਹੀਂ ਸੀ ਮੰਗੀ, ਉਹਨੇ ਜਿਹੜਾ ਲੈਟਰ ਲਿਖਿਆ ਸੀਗਾ ਉਹਦੇ ਵਿੱਚ ਲਿਖਿਆ ਯੂ ਆਰ ਓਬੇਡੀਅੰਟ।
1: ਅੱਛਾ ਅੱਛਾ,
0: ਤੁਸੀਂ ਗਾਂਧੀ ਦੇ ਤੇ ਨਹਿਰੂ ਦੇ, ਜਦੋਂ ਨਹਿਰੂ ਨਾਭਾ ਜੇਲ੍ਹ ਵਿਚ ਬੰਦ ਕੀਤਾ, ਔਰ ਇਹਦੇ ਪਿਓ ਮੋਤੀ ਲਾਲ ਨਹਿਰੂ ਨੇ ਮਤਲਬ ਜਿਹੜਾ ਤਥਾ ਕਥਿਤ ਮਤਲਬ ਹਿੰਦੂ ਸੀਗਾ, ਉਹਨ ਕਿੰਨੀ ਵਾਰੀ ਲਿਖੇ ਆ ਕਿ ਤੁਹਾਡਾ ਮਤਲਬ ਯੂ ਆਰ ਓਬੀਡੀਅੰਟ, ਠੀਕ ਹੈ। ਗਾਂਧੀ ਨੇ ਇੰਨੇ ਲੈਟਰ ਜਿੰਨੇ ਵੀ ਲਿਖੇ ਦੇ ਉਹਦੇ ਵਿਚ ਲਿਖਿਆ ਤੁਹਾਡਾ ਸੇਵਕ।
1: ਅੱਛਾ,
0: ਉਹ ਸਾਰੇ ਦੇਸ਼ ਭਗਤ ਬਣ ਗਏ, ਔਰ ਸਾਵਰਕਰ ਜਿਹੜਾ ਸੀਗਾ ਉਹ ਪੈਚ ਗਦਾਰ ਬਣਾ ਤਾ,
1: ਠੀਕ
0: ਹੈ ਨਾ।
1: ਠੀਕ,
0: ਕਿਉਂਕਿ ਮੈਂ ਫੌਜੀ ਬੰਦਾ ਹੈਗਾ, ਮੈਨੂੰ ਪਤਾ ਹੈਗਾ ਕਿ ਦੇਖੋ ਜਦੋਂ ਕਿਤੇ ਲੜਨਾ ਹੋਵੇ ਨਾ, ਹਮੇਸ਼ਾ ਨੀ ਹੁੰਦਾ ਕਿ ਤੁਸੀਂ ਡਾਂਗ ਹੀ ਲੈ ਕੇ ਅਗਲੇ ਸਿਰ ਵਿਚ ਮਾਰੋ
1: ਜੀ।
0: ਇੱਕ ਵਾਰੀ ਤੁਸੀਂ ਮਾਫ਼ੀ ਮੰਗ ਕੇ ਘਰ ਵਿਚ ਬੈਠੋ, ਉਸ ਤੋਂ ਬਾਅਦ ਆਪਣੀ ਸਟ੍ਰੈਟਜੀ ਤਿਆਰ ਕਰੋ ਕਿ ਬਈ ਇਹ ਦੁਸ਼ਮਣ ਨਾਲ ਲੜਨਾ ਕਿੱਦਾਂ।
1: ਨਹੀਂ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਫੌਜਾਂ ਵੀ ਜਦੋਂ ਬਾਰਡਰ ਤੇ ਲੜਦੀਆਂ ਨੇ, ਜਿਹੜੀ ਜਗ੍ਹਾ ਸੇਫ ਨਹੀਂ ਹੁੰਦੀ ਉਥੋਂ ਆਰਮੀ ਥੋੜੀ ਜੀ ਪਿੱਛੇ ਆ ਜਾਂਦੀ ਹੈ,
0: ਬਿਲਕੁਲ,
1: ਫੇਰ ਸਟ੍ਰੈਟਜੀ ਬਣਾ ਕੇ ਫਿਰ ਧਾਵਾ ਕਰਕੇ ਸੱਜੇ ਖੱਬੇ ਦੀ ਐਡਵਾਂਸ ਕੀਤਾ ਜਾਂਦਾ।
0: ਸਰ ਜੀ, ਅਮੈਰੀਕਾ ਵਰਗਾ ਸਟਰੋਂਗ ਦੇਸ਼ ਕਿਤੇ ਹੋਣਾ ਜੀ, ਅਫਗਾਨਿਸਤਾਨ ਛੱਡ ਕੇ ਜਿਹੜੇ ਸਾਰੇ ਕਹਿੰਦੇ ਹਾਰ ਗਿਆ ਹਾਰ ਗਿਆ, ਹਾਰਿਆ ਨੀ ਹੋ।
1: ਅੱਛਾ,
0: ਠੀਕ ਹੈ ਨਾ, ਇਹ ਮਤਲਬ ਰਣਨੀਤੀ ਹੁੰਦੀ ਹੈ ਬਈ ਮੈਨੂੰ ਇੱਥੇ ਨੁਕਸਾਨ ਹੋਏ ਕਰਦਾ, ਜੇ ਮੈਂ ਸੇਫ ਰਿਹਾ ਤਾਂ ਮੈਂ ਉਸ ਤੋਂ ਬਾਅਦ ਹੋ ਸਕਦਾ ਕਿ ਡਬਲ ਧਮਾਕੇ ਨਾਲ ਇਹਨਾਂ ਤੇ ਉਹ ਕਰਾਂ। ਹੁਣ ਇਰਾਨ ਦੇ ਮਾਮਲੇ ਵਿਚ ਉਹ ਫਿਰ ਰੁਕ ਗਿਆ,
1: ਠੀਕ ਠੀਕ
0: ਠੀਕ ਹੈ ਨਾ, ਇੰਨੇ ਲੋਕੀ ਮਰ ਗਏ ਆ, ਉਹਨਾਂ ਕਿਹਾ ਕੋਈ ਗੱਲ ਨੀ ਦੇਖਦੇ ਆ, ਅਟੈਕ ਨੀ ਕੀਤਾ ਇਹਦਾ
1: ਜੀ ਜੀ।
0: ਨਫਾ ਨੁਕਸਾਨ ਜਿੱਥੇ ਮੈਂ ਸਟ੍ਰੈਟਜੀ ਤਿਆਰ ਕਰਕੇ ਦੁਸ਼ਮਣ ਨਾਲ ਫਾਈਟ ਕਰਾਂ, ਮੈਨੂੰ ਫੌਜ ਵੀ ਤਾਂ ਤਿਆਰ ਕਰਨਾ ਚਾਹੀਦਾ
1: ਜੀ, ਬਿਲਕੁਲ ਬਿਲਕੁਲ ਬਿਲਕੁਲ,
0: ਠੀਕ ਹੈ ਨਾ।
1: ਹਾਂਜੀ,
0: ਤੇ ਜਾਂ ਫਿਰ ਪੂਛ ਹਿਲਾਉਂਦੇ ਫਿਰ ਉਹ ਕੁੱਤੇ ਲਿਖਾ, ਜਿੱਦਾਂ ਇਹ ਗਾਂਧੀ ਨੇ ਤੇ ਨਹਿਰੂ ਨੇ ਹਿਲਾਈ।
1: ਕੈਪਟਨ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਰੈਡੀ ਰਹੋ, ਮੈਂ ਤੁਹਾਨੂੰ ਸੱਚ ਦੇ ਨਾਲ ਲੈਣਾ ਹੈ, ਉਹ ਸੱਚ ਦੇ ਜਿਹੜਾ ਤੁਹਾਨੂੰ ਸੂਟ ਕਰਦਾ ਹੋਵੇ।
0: ਸਰ ਇੰਡੀਆ ਚ ਮੇਰੇ ਤੇ ਕੇਸ ਕਰਦਾ ਨੇ ਲੋਕਾਂ ਦੇ
1: ਨਹੀਂ ਨਹੀਂ ਵੇਖੋ ਜੀ ਸਾਨੂੰ ਤੁਹਾਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ ਹਾਂਜੀ
0: ਤੁਹਾਨੂੰ ਪਤਾ ਕੱਲ ਪੰਜਾਬ ਕੇਸਰੀ ਦੇ ਉੱਤੇ ਪਰਸੋਂ ਆਪ ਵਾਲਿਆਂ ਨੇ ਸਾਫਾ ਪਵਾਤਾ
1: ਉਹ ਜੀ ਉਹ ਤੇ ਇਹ ਤੇ ਰਾਜਨੀਤਿਕ ਇਹਨਾਂ ਦੀਆਂ ਚਾਲਾਂ ਇਹ ਤੇ ਰਹਿੰਦਾ ਰਹਿਣਾ ਹੀ ਰਹਿਣਾ ਹੈਗਾ
0: ਗਾਂਧੀ ਨਹਿਰੂ ਟੱਬਰ ਜਿਹੜਾ ਹੈਗਾ ਜਿਹੜੇ ਗਦਾਰ ਸੀਗੇ ਉਹ ਸਾਰੇ ਸਭ ਤੋਂ ਜਿਆਦਾ ਦੇਸ਼ ਭਗਤ ਹੋ ਗਏ
1: ਬਿਲਕੁਲ
0: ਅਜੀਤ ਸਿੰਘ ਦਾ ਕੋਈ ਨਾਂ ਨੀ ਲੈਂਦਾ ਮਦਨ ਲਾਲ ਢੀਂਗਰਾ ਦਾ ਕੋਈ ਨਾਂ ਨੀ ਕਰਤਾਰ ਸਿੰਘ ਸਰਾਭਾ ਦਾ
1: ਅਜੀਤ ਸਿੰਘ ਦੀ ਜਿੰਨੀ ਕੁਰਬਾਨੀ ਸੀ ਨਾ ਮੈਂ ਤੁਹਾਨੂੰ ਲਫ਼ਜ਼ਾਂ ਚ ਨਹੀਂ ਦੱਸ ਸਕਦਾ 40 ਸਾਲ ਉਹ ਬਾਹਰ ਰਹੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿਚ ਕਿੱਦਾਂ ਭਟਕਦੇ ਰਹੇ ਨੇ ਵਾਹ ਯਾਰ ਭਗਤ ਸਿੰਘ ਤੋਂ ਮਾਸਾ ਵੀ ਘੱਟ ਨਹੀਂ ਸੀ ਉਹਨਾਂ ਦੇ
0: ਦੇਸ਼ਾਂ ਵਿਚ ਗਦਰੀ ਬਾਬਿਆਂ ਦਾ ਕੀ ਹਾਲ ਹੋਇਆ ਕੋਈ ਕੰਜਰ ਦੱਸਦਾ ਕੋਈ ਨੀ ਦੱਸ
1: ਸੋ ਕੈਪਟਨ ਸਾਹਿਬ ਕਾਲਾਂ ਬੜੀਆਂ ਇਕੱਠੀਆਂ ਹੋ ਗਈਆਂ ਜੇ ਤੁਸੀਂ ਇਹ ਦੱਸੋ ਸੁਣ ਰਹੇ ਹੋ
0: ਮਿਲਦੇ ਹਾਂ ਥੋੜੀ ਦੇਰ ਬਾਅਦ ਤੁਹਾਨੂੰ
1: ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ
0: ਓਕੇ ਸਰ ਓਕੇ
1: ਥੈਂਕ ਯੂ ਧੰਨਵਾਦ ਆਪ ਜੀ ਦਾ ਬਹੁਤ ਬਹੁਤ
0: ਓਕੇ ਸਰ ਬਾਏ
1: ਜੀ ਪ੍ਰਵਾਨ ਰੇਡੀਓ ਦੇ ਵੇਲੇ ਤੁਹਾਡਾ ਬਹੁਤ ਬਹੁਤ ਸਵਾਗਤ ਕੌਣ ਸਾਹਿਬ ਤੇ ਕਿੱਥੋਂ ਬੋਲ ਰਹੇ ਹੋ ਜੀ ਹੈਲੋ
2: ਸਤਿ ਸ੍ਰੀ ਅਕਾਲ ਜੀ ਬਾਜਵਾ ਸਾਹਿਬ ਜੀ
1: ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਪਣਾ ਮਾਲ ਜੀ
2: ਹਾਂਜੀ ਹਾਂਜੀ
1: ਮੈਨੂੰ ਦਸ ਮੈਨੂੰ ਕੋਈ 20 ਮਿੰਟ ਟਾਈਮ ਦਿਓ ਪਲੀਜ਼
2: ਠੀਕ ਹੈ
1: ਮੈਂ ਤੁਹਾਨੂੰ ਸਲਾਹ ਦੇਣ ਵਾਸਤੇ ਤੁਹਾਡੀ ਕਾਲ ਪਿਕਅਪ ਕੀਤੀ ਹੈ ਤੇ ਮੈਂ ਮਾੜਾ ਜਿਹਾ ਨਾ ਤੁਸੀਂ ਤੇ ਘਰ ਹੀ ਹੋ ਕਿਤੇ ਜਾਣਾ ਤੇ ਨਹੀਂ ਨਾ
2: ਘਰੇ ਆ ਜੀ ਹੁਣ
1: ਮਿਹਰਬਾਨੀ ਮੈਂ ਤੁਹਾਡੇ ਨਾਲ ਕੰਟੈਕਟ ਕਰਦਾ ਨਹੀਂ ਹਾਂ ਆਪਣੇ ਰੰਗ ਦੇ ਵਿੱਚ ਵਿੱਚ
2: ਓਕੇ
1: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਓ ਬਈ ਦੋਸਤੋ ਅਸੀਂ ਤੁਹਾਨੂੰ ਪਾਕਿਸਤਾਨ ਲੈ ਕੇ ਜਾਂਦੇ ਹਾਂ ਤੇ ਕਿਸ਼ਨ ਚੰਦ ਜੀ ਥੋੜੀ ਜੀ ਵੇਟ ਕਰਿਓ ਕਾਲਾਂ ਜ਼ਿਆਦਾ ਇਕੱਠੀਆਂ ਹੋ ਗਈਆਂ ਨੇ ਤੇ ਮੈਂ ਹਾਜ਼ਰ ਹੁੰਦਾ ਤੁਹਾਡੇ ਨਾਲ ਮੈਂ ਕਾਲ ਤੇ ਪਾਕਿਸਤਾਨ ਨੋ ਆਂਸਰ ਠੀਕ ਹੈ ਜੀ ਉਹਨਾਂ ਨੂੰ ਬਾਅਦ ਚ ਉਹਨਾਂ ਨਾਲ ਟਰਾਈ ਕਰ ਲੈਂਦੇ ਨੇ ਬੜੀ ਦੇਰ ਕੋਸ਼ਿਸ਼ ਕਰਦੇ ਰਹੇ ਨੇ ਕਾਲ ਦੀ ਹਾਂ ਪਰ ਮੈਂ ਉਹਨਾਂ ਦੀ ਕਾਲ ਨਹੀਂ ਲੈ ਤਾ ਚਲੋ ਕਿਸ਼ਨ ਚੰਦ ਜੀ ਮੈਂ ਤੁਹਾਡੇ ਵੱਲ ਆ ਰਿਹਾ ਤੇ ਉਹਨਾਂ ਦੀ ਕਾਲ ਜਿਹੜੀ ਹੈਗੀ ਆ ਉਹ ਪਾਕਿਸਤਾਨ ਫੇਰ ਟਰਾਈ ਕਰ ਲੈਂਦੇ ਆ ਇੱਕ ਵਾਰੀ ਫੇਰ ਉਹਨੇ ਇਹ ਕਿਸ਼ਨ ਚੰਦ ਜੀ ਤੁਸੀਂ ਕਿੱਥੇ ਗਏ ਹੋ ਆਸਿਫ ਅਵਿਨਾਸ਼ ਸ਼ਰਮਾ ਦੀ ਵੀ ਮਿਸ ਕਾਲ ਆ ਗਈ ਹੈ ਤੇ ਆ ਜੀ

0: ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰਭਾਤ ਰੇਡੀਓ ਦੇ ਵਿਹੜੇ। ਆ ਜਾਓ
1: ਆਪ ਜੀ ਨੂੰ ਵੀ ਔਰ ਸਭ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਵਾਹ ਜੀ ਵਾਹ, ਥੈਂਕ ਯੂ ਉਹਨਾਂ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕੀ ਹਾਲ ਚਾਲ ਹੈ ਤੁਹਾਡਾ?
1: ਬਸ ਵਧੀਆ ਜੀ।
0: ਤੁਸੀਂ ਘੁੰਮਣ ਫਿਰਨ ਗਏ ਸੀ ਬੜੀ ਦੂਰ ਨੇੜੇ, ਹਾਂਜੀ, ਕਿਸ ਤਰ੍ਹਾਂ ਦਾ ਮਾਹੌਲ ਰਿਹਾ?
1: ਬਹੁਤ ਵਧੀਆ ਰਿਹਾ।
0: ਵਾਹ,
1: ਮੈਂ ਇੱਥੋਂ, ਮੇਰਾ ਬ੍ਰਦਰ ਫਾਇਰ ਅਫਸਰ ਹੈਗਾ ਤ੍ਰਿਚੀ ਏਅਰਪੋਰਟ ਤੇ।
0: ਅੱਛਾ ਜੀ, ਇਹ ਕਿਹੜਾ ਕੀ ਨਾਂ ਲਿਆ ਤੁਸੀਂ ਏਅਰਪੋਰਟ ਦਾ?
1: ਤ੍ਰਿਚੀ ਜਾਂ ਤ੍ਰਿਚਨਾ ਪੱਲੀ।
0: ਅੱਛਾ, ਤ੍ਰਿਚਨਾ ਪੱਲੀ ਜਾਂ ਤ੍ਰਿਚੀ,
1: ਤ੍ਰਿਚੀ, ਦੋਨੋਂ ਇੱਕੋ ਹੀ ਨਾਂ ਆ। ਤ੍ਰਿਚਨਾ ਪੱਲੀ ਹੁਣ ਨਾਂ ਜਿਹੜਾ ਓਰਿਜਿਨਲ ਰੱਖਿਆ ਗਿਆ ਵਿਚ, ਅੰਗਰੇਜ਼ਾਂ ਦੇ ਟਾਈਮ ਤੇ ਤ੍ਰਿਚੀ ਬੋਲਿਆ ਗਿਆ।
0: ਅੱਛਾ,
1: ਤੇ ਮੇਰਾ ਬ੍ਰਦਰ ਉਥੇ ਅਸਿਸਟੈਂਟ ਜਨਰਲ ਮੈਨੇਜਰ ਆ ਫਾਇਰ ਸਰਵਿਸਿਸ ਦੇ ਵਿਚ। ਮੈਂ ਇਥੋਂ ਫਿਰ, ਅੱਜ ਕੱਲ ਅਸੀਂ ਬੰਗਲੌਰ ਰਹਿੰਦੇ ਆ
0: ਜੀ,
1: ਤੇ ਬੰਗਲੌਰ ਤੋਂ ਫਿਰ ਮੈਂ ਉਹਨਾਂ ਕੋਲ ਗਿਆ ਤੇ ਉਥੋਂ ਅਸੀਂ ਕੋਇੰਬਟੂਰ ਗਏ।
0: ਅੱਛਾ ਜੀ,
1: ਕੋਇੰਬਟੂਰ ਦੇ ਵਿਚ ਜੱਗੀ ਮਹਾਰਾਜ ਜੀ ਹੈਗੇ ਆ ਜਿਹੜੇ ਕਿ ਬਹੁਤ ਕੁਛ ਮਤਲਬ ਲੋਕਾਂ ਨੂੰ ਸਿਖਾਉਂਦੇ ਆ ਜੀਵਨ ਦੇ ਬਾਰੇ ਚ।
0: ਠੀਕ
1: ਆ, ਉਹ ਆਪਣਾ ਇੰਸਟੀਚਿਊਸ਼ਨ ਵਗੈਰਾ ਚਲਾਉਂਦੇ ਨੇ
0: ਜੀ,
1: ਉਹਨਾਂ ਕੋਲ ਬਾਹਰ ਤੋਂ ਸਟੂਡੈਂਟ ਆਉਂਦੇ ਨੇ ਮਤਲਬ ਯੋਗਾ ਸਿੱਖਣ ਵਾਸਤੇ, ਯੋਗਾ ਕਲਾਸਿਸ, ਹੋਰ ਵੀ ਜਿਹੜਾ ਆਪਣੇ ਹਿੰਦੁਸਤਾਨ ਦਾ ਜਿਹੜਾ ਪੁਰਾਣਾ ਇਤਿਹਾਸ ਰਿਹਾ ਉਹਦੇ ਮੁਤਾਬਕ, ਜਿੱਦਾਂ ਸਾਡੀ ਸੰਸਕ੍ਰਿਤੀ ਸੀਗੀ
0: ਜੀ ਜੀ,
1: ਉਹਦੇ ਮੁਤਾਬਕ ਉੱਥੇ ਦਾ ਆਪਾਂ ਨੂੰ ਹਵਨ ਵਗੈਰਾ ਕਰਨਾ ਔਰ ਧਾਰਮਿਕ ਅਨੁਸ਼ਠਾਨ ਜਿਹੜੇ ਕਰਨੇ ਉਹ ਸਿਖਾਉਂਦੇ ਨੇ। ਉਥੇ ਸਾਡੀ ਇਕ ਸੱਜਣ ਨਾਲ ਮੁਲਾਕਾਤ ਹੋਈ, ਮਿਸਟਰ ਗਿਲਬਰਟ ਕਾਸਟਰੋ। ਇਹ ਅਮੈਰੀਕਨ ਸੱਜਣ ਨੇ ਕੋਈ 30 ਸਾਲ ਦੇ, ਤੇ ਉਸ ਵਿਚਾਰੇ ਨੇ ਬਹੁਤ ਹੈਲਪ ਕੀਤੀ ਸਾਨੂੰ, ਰਿਸੀਵ ਕੀਤਾ ਉਥੇ ਫਾਊਂਡੇਸ਼ਨ ਤੇ, ਈਸ਼ਾ ਫਾਊਂਡੇਸ਼ਨ ਤੇ ਸਾਨੂੰ ਅੰਦਰ ਸਾਰੇ ਘੁਮਾਇਆ। ਬਹੁਤ ਅੱਛਾ ਸੰਸਥਾਨ ਬਣਿਆ ਹੋਇਆ, ਕਦੀ ਮੌਕਾ ਮਿਲੇ ਤੇ ਜ਼ਰੂਰ ਜਾਇਓ ਜੇ।
0: ਜੀ ਜ਼ਰੂਰ ਜ਼ਰੂਰ, ਮੌਸਮ ਸੋਹਣਾ ਆ ਲੈਂਦੇ ਹੋ ਵੇਖ ਕੇ। ਮੈਂ ਜਿਸ ਤਰ੍ਹਾਂ ਕੈਪਟਨ ਸਾਹਿਬ ਨੇ ਦੱਸ ਕੇ ਗਏ, ਮੈਂ ਉਹ ਜੇਲ ਵੇਖਣੀ ਹੈ, ਉਹ ਮੇਰੇ ਮਨ ਚ ਤਮੰਨਾ।
1: ਹਾਂ ਜ਼ਰੂਰ ਦੇਖ ਕੇ ਆਓ ਸਰ, ਮੈਂ 3 ਵਾਰੀ ਜਾ ਆਇਆ ਉੱਥੇ।
0: ਅੱਛਾ ਅੱਛਾ,
1: ਅੰਡੇਮਾਨ ਨਿਕੋਬਾਰ ਆਪਣੀ ਫੈਮਿਲੀ ਦੇ ਨਾਲ ਰੌਂਗ ਤੇ ਖੜੇ ਹੋ ਜਾਂਦੇ ਆ।
0: ਬਹੁਤ ਖੂਬ ਖੂਬ ਵਾਲੀ ਜਗ੍ਹਾ, ਵਾਕਈ ਬਹੁਤ ਸੋਹਣੀ ਜਗ੍ਹਾ ਹੈਗੀ।
1: ਤੁਹਾਡਾ ਲੈਕਚਰ ਜਿਹੜਾ ਸਾਰਾ ਹੀ ਸਾਹਿਬ ਮੈਂ ਸੁਣਿਆ, ਜੋ ਵੀ ਤੁਸੀਂ ਡਿਸਕਸ਼ਨ ਕੀਤੀ ਕੈਪਟਨ ਸਾਹਿਬ ਨਾਲ।
0: ਹਾਂਜੀ,
1: ਠੀਕ ਹੈ, ਮਾੜੀ ਜੀ ਇੱਕ ਸੈਂਟੈਂਸ ਦੀ ਗੱਲ ਕਹਿਣਾ ਚਾਹੁੰਦਾ
0: ਜੀ,
1: ਕਿ ਮੈਂ ਦੇਸ਼ ਦੀ ਰਾਜਨੀਤੀ ਲੈ ਕੇ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਮੈਂ ਕਦੀ ਕਦੀ ਇੱਕ ਸਿੱਧੀ ਜੀ ਗੱਲ ਲਿਖ ਦਿੰਦਾ ਹੁੰਦਾ ਤੇ ਉਹ ਕਈ ਲੋਕਾਂ ਨੂੰ ਨਹੀਂ ਪਸੰਦ ਆਉਂਦੀ
0: ਜੀ, ਬਿਲਕੁਲ,
1: ਪਰ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹਾਂਗਾ।
0: ਮੈਂ ਬਿਲਕੁਲ, ਤੁਸੀਂ ਆਪਣੇ ਵਿਚਾਰ ਦਿਓ।
1: ਤੁਸੀਂ ਦੋ ਚੀਜ਼ਾਂ ਕੀਤੀਆਂ, ਕਿ ਇੱਕ ਚਾਈਨੀਜ਼ ਮਾਂਜੇ ਦੀ ਗੱਲ ਕੀਤੀ।
0: ਅੱਛਾ,
1: ਮੈਂ ਉਹਦੇ ਬਾਰੇ ਬਹੁਤ ਜ਼ਿਆਦਾ ਕੰਸਰਨ ਹੈਗਾ। ਕੀ ਗੱਲ ਯਾਰ, ਹਿੰਦੁਸਤਾਨ ਦੀ ਜਿਹੜੀ ਗੌਰਮੈਂਟ ਆ, ਮੈਂ ਗੌਰਮੈਂਟ ਨੂੰ ਹੀ ਕਹਾਂਗਾ ਕਿ ਤੁਸੀਂ ਇੰਨੇ ਡਿਪੈਂਸਿਕ ਹੋ ਗਏ ਹੋ ਕਿ ਤੁਸੀਂ ਇੱਕ ਚਾਈਨੀਜ਼ ਮਾਂਜਾ ਨਹੀਂ ਇੱਥੇ ਵਿਕਣਾ ਬੰਦ ਕਰ ਸਕਦੇ।
0: ਸਾਰਾ ਮਾਲ
1: ਅਰੇ ਯਾਰ, ਤੁਸੀਂ ਇੰਨੇ ਨੌਜਵਾਨ ਮਰਵਾ ਲਏ, ਤੁਸੀਂ ਰਾਤੀ ਜਿਹੜਾ ਸੁਪਰੀਮ ਕੋਰਟ ਹੈ ਉਹਨੂੰ ਖੋਲ ਲੈਂਦੇ ਤੁਸੀਂ, ਹੈ
0: ਬਿਲਕੁਲ,
1: ਫਾਂਸੀ ਤੇ,
0: ਹਾਂਜੀ,
1: ਫਾਂਸੀ ਤੇ 4 ਬੰਦੇ ਨੂੰ ਲਟਕਾ ਦਿਓ, ਸਮਝ ਆ ਜਾਏਗੀ। ਪਰ ਸਾਡਾ ਕਾਨੂੰਨ ਸਾਡਾ ਐਡਾ ਲੱਚਰ ਹੈਗਾ ਹਿੰਦੁਸਤਾਨ ਦਾ ਕਾਨੂੰਨ, ਇਹ ਕਿਸੇ ਪਾਸੇ ਬੰਦੇ ਨੂੰ ਲੱਗਣ ਨਹੀਂ ਦਿੰਦਾ। ਉਥੇ ਐਮਨੈਸਟੀ ਇੰਟਰਨੈਸ਼ਨਲ ਵਾਲੇ ਆ ਜਾਣਗੇ, ਅਰੇ ਚਾਈਨਾ ਵਾਲੇ ਮੰਨਦੇ ਕਿਸੇ ਨੂੰ? ਕਿਸੇ ਨੂੰ ਨਹੀਂ ਮੰਨਦੇ ਹੋ, ਕੋਈ ਐਮਨੈਸਟੀ ਇੰਟਰਨੈਸ਼ਨਲ ਨਹੀਂ, ਕੋਈ ਕੁਛ ਨਹੀਂ ਹੈਗਾ। ਇੱਥੇ ਲੋਕੀ ਜਵਾਨ ਮੁੰਡੇ ਘਰਾਂ ਦੇ ਘਰ ਬਰਬਾਦ ਹੋ ਗਏ ਚਾਈਨੀਜ਼ ਮਾਂਜੇ ਦੇ ਨਾਲ। ਐਡੀ ਕੰਮੀ ਗੌਰਮੈਂਟ, ਕਿਸੇ ਗੌਰਮੈਂਟ ਨੇ ਅੱਜ ਤੱਕ ਕੋਈ ਸਾਧਨ ਨਹੀਂ ਕੱਢਿਆ ਉਹਦਾ। ਅਰੇ ਤੂੰ ਜਿਹੜਾ ਬੰਦਾ ਸਟੋਰ ਕਰਦਾ ਉਹਨੂੰ ਸਾਨੂੰ ਲਟਕਾਓ ਸਭ ਤੋਂ ਪਹਿਲਾਂ।
0: ਜੀ ਜੀ ਜੀ, ਵੈਸੇ ਕੋਈ ਇੱਡੀ ਵੱਡੀ ਮੁਸ਼ਕਲ ਵੀ ਨਹੀਂ, ਅਗਰ ਸਾਡੀ ਪੁਲਿਸ ਚਾਹੇ ਤੇ। ਮੈਂ ਕਹਿੰਦਾ, ਮੈਂ ਗੱਲ ਇਸ ਤਰ੍ਹਾਂ, ਕਿਸ਼ਨ ਚੰਦ ਜੀ, ਮੈਨੂੰ ਇਸ ਸ਼ਹਿਰ ਦਾ ਅਖਤਿਆਰ ਦੇ ਦਿੱਤਾ ਜਾਏ ਜੇ ਮੈਂ 12 ਘੰਟੇ ਚ ਫਿਨਿਸ਼ ਨਾ ਕਰ ਲਿਆ।
1: ਤੁਸੀਂ ਆਪਣੇ ਬੱਚੇ ਮਰਵਾ ਲਓ, ਲੇਕਿਨ ਤੁਸੀਂ ਬਾਜ ਨਹੀਂ ਆਉਣਾ। ਤੁਸੀਂ ਉਹ ਚਾਈਨੀ ਮਾਂਜੇ ਨੂੰ ਬੰਦ ਨਹੀਂ ਕਰਨਾ ਤੁਸੀਂ, ਹੈਂ?
0: ਸਭ ਕੁਛ ਹੋ ਸਕਦਾ। ਹੁਣ ਮੈਂ ਤੁਹਾਨੂੰ ਦੱਸਦਾ
1: ਜਾਣਗੇ ਜੀ ਉਹ ਫਲਾਣਾ ਦੁਕਾਨਦਾਰ ਜੀ ਸਾਡੀ ਆਪਣੀ ਪਾਰਟੀ ਦਾ ਜੀ ਛੱਡ ਦਿਓ ਜੀ
0: ਜੀ ਬਿਲਕੁਲ ਬਿਲਕੁਲ ਸਾਡੀ ਪੁਲਿਸ ਬਿਲਕੁਲ ਪੁਲਿਸ ਜਿਹੜੀ ਆ ਇੱਥੋਂ ਡੋਰ ਜ਼ਬਤ ਕਰੇਗੀ ਅੱਧੇ ਮੁੱਲ ਤੇ ਉਹਨਾਂ ਨੂੰ ਡੋਰ ਦੇ ਦੇਗੀ ਜਿਹੜੇ ਮਹੀਨਾ ਦਿੰਦੇ ਨੇ ਦੀਵਾਲੀ ਤੇ ਪਟਾਕੇ ਜਿਹੜੇ ਨੇ
1: ਮੈਨੂੰ ਬਾਹਰ ਕੱਢ ਦੇਣੇ ਚਾਹੀਦੇ ਆ ਇਹਨਾਂ ਕੋਲ ਤੇ ਹਿੱਡਿਆ ਤੇ ਜਾਂਦਾ ਨੀ ਏਡੇ ਏਡੇ ਵੱਡੇ ਢਿੱਡ ਹੋ ਗਏ
0: ਦੀਵਾਲੀ ਦੇ ਉੱਤੇ ਕਿਸ਼ਨ ਚੰਦ ਜੀ ਇਹਨਾਂ ਨੇ ਨਾ ਦੋ ਰੇਹੜੀਆਂ ਤੋਂ ਪਟਾਕਿਆਂ ਦੀ ਪੰਡ ਭਰੀ ਦੋ ਪੰਡਾਂ ਭਰੀਆਂ ਤਿੰਨ ਪੰਡਾਂ ਭਰੀਆਂ ਤੇ ਉਹਨਾਂ ਦੁਕਾਨਾਂ ਤੇ ਅੱਧੀ ਕੀਮਤ ਤੇ ਦੇ ਦਿੱਤੇ ਜਾਂਦੇ ਨੇ ਜਿਹੜੇ ਇਹਨਾਂ ਨੂੰ ਹਫ਼ਤਾ ਦਿੰਦੇ ਨੇ ਜਾਂ ਮਹੀਨਾ ਦਿੰਦੇ ਨੇ ਕਿਸ ਤਰ੍ਹਾਂ ਤੁਸੀਂ ਬਣ ਕਿੰਨੀ ਸ਼ਰਮ ਵਾਲੀ ਗੱਲ ਹੈ ਰੋਜ਼ ਇੱਕ ਮੌਤ ਹੋ ਰਹੀ ਹੈ ਕਦੀ ਬੱਚੇ ਦੀ ਪ੍ਰੋਫੈਸਰ ਦੀ ਡਾਕਟਰ ਦੀ ਇੰਜੀਨੀਅਰ
1: ਜੀ ਜੀ ਜੀ
0: ਇੰਨੀ ਕਮਜ਼ੋਰ ਹਕੂਮਤ
1: ਬਹੁਤ ਕਮਜ਼ੋਰ ਹਕੂਮਤ ਅਰੇ ਥਰੂ ਆਊਟ ਇੰਡੀਆ ਕਮਜ਼ੋਰ ਹੈਗੀ ਹੈ ਸੈਂਟਰ ਗੌਰਮੈਂਟ ਵੀ ਕਮਜ਼ੋਰ ਹੈਗੀ ਹੈ ਸਟੇਟ ਗੌਰਮੈਂਟ ਵੀ ਕਮਜ਼ੋਰ ਹੈ ਸਭ ਪੰਗੂ ਨੇ ਇਹਨਾਂ ਲੋਕਾਂ ਦੇ ਸਾਹਮਣੇ ਤੁਸੀਂ ਬੱਚੇ ਮਰਵਾ ਲਓ ਆਪਣੇ ਲੇਕਿਨ ਤੁਸੀਂ ਕਾਨੂੰਨ ਨੂੰ ਤਰੀਕੇ ਨਾਲ ਲਾਗੂ ਨਹੀਂ ਕਰਨਾ ਤੁਸੀਂ
0: ਸਜ਼ਾ ਨਹੀਂ ਦੇ ਬਿਲਕੁਲ ਬਿਲਕੁਲ ਬਿਲਕੁਲ
1: ਸਜ਼ਾ ਉਹਨਾਂ ਨੂੰ ਜਿਹੜੇ ਅਨਪੜ੍ਹ ਗਰੀਬ ਵਿਚਾਰਾ ਸਕੂਟਰ ਤੇ ਜਾਣਿਆ ਆਪਣੀ ਰੋਜ਼ੀ ਰੋਟੀ ਕਮਾਣ ਲਿਆ ਗਰਦਨ ਵੱਢੀ ਗਈ ਹੈ
0: ਬਿਲਕੁਲ
1: ਸਜ਼ਾ ਉਹਨਾਂ ਫੈਮਲੀਆਂ
0: ਛੋਟੇ ਛੋਟੇ ਮਾਸੂਮ ਬੱਚੇ ਵੇਖੋ ਜੀ ਹਸਬੈਂਡ ਆਪਣਾ ਕਿਸ਼ਨ ਚੰਦ ਜੀ ਹਸਬੈਂਡ ਵਾਈਫ ਤੇ ਇੱਕ ਉਹਨਾਂ ਦਾ ਬੱਚਾ ਫਲਾਈ ਓਵਰ ਦੇ ਉੱਤੋਂ ਦੀ ਜਾਣ ਡਏ ਸਨ ਪਿਓ ਦੇ ਗਲੇ ਦੇ ਵਿਚ ਫਸ ਗਈ ਡੋਰ ਤੇ ਆਊਟ ਆਫ ਕੰਟਰੋਲ ਹੋ ਗਿਆ ਸਕੂਟਰ ਤੇ ਉਹ ਪੁਲ ਤੋਂ ਥੱਲੇ ਡਿੱਗੇ ਉਹਦੀ ਤੇ ਪਿਓ ਦੀ ਤੇ ਮੌਤ ਹੋ ਗਈ
1: ਤਦ ਵੀ ਇਹ ਸੁੱਤੀ ਹੋਈ ਗੌਰਮੈਂਟ ਨਹੀਂ ਜਾਗੀ
0: ਨਾਨਾ
1: ਜਾਗੀ ਤੇ ਨਾਨਾ
0: ਕਿੰਨੇ ਅਫਸੋਸ ਦੀ ਗੱਲ ਹੈ ਕਿੰਨੀ ਸ਼ਰਮ ਵਾਲੀ ਗੱਲ ਹੈ ਇਹ ਕੋਈ ਮਹਿਮ ਮੈਂ ਕੋਈ ਬਹੁਤ ਵੱਡੀ ਕਹਿੰਦੇ ਅਸੀਂ ਡੋਰ ਨਹੀਂ ਡੱਕ ਸਕਦੇ
1: ਪੁਲਿਸ ਵਾਲਿਆਂ ਨੇ ਜਾ ਕੇ ਕਫਨ ਦੇ ਵੀ ਪੈਸੇ ਲੈ ਲਏ ਹੋਣਗੇ
0: ਲੈਂਦੇ ਨੇ ਕਿਉਂ ਨਹੀਂ
1: ਲੈਂਦੇ ਜੋ ਇਹਨਾਂ ਦਾ ਘਰ ਆ ਚਲੋ ਇਹ ਗੱਲ ਤਾਂ ਸਰ ਇੱਥੇ ਹੋ ਗਈ ਨੰਬਰ ਦੂਸਰੀ ਗੱਲ ਗਵਰਨਮੈਂਟ ਦੀ ਐਫੀਸ਼ੀਐਂਸੀ ਦੀ ਜਾਂ ਕਰਪਸ਼ਨ ਦੀ ਗੱਲ ਤੇ ਮੈਂ ਆਪਣੇ ਫੇਸਬੁੱਕ ਅਕਾਊਂਟ ਉੱਤੇ ਲਿਖਿਆ
0: ਜੀ
1: ਮੈਂ ਕਿਹਾ ਹਿੰਦੁਸਤਾਨ ਦੇ ਵਿਚ ਕੋਈ ਡਵਾਲ ਕੋਈ ਮੋਦੀ ਕੋਈ ਜੋਗੀ
0: ਜੀ
1: ਹਿੰਦੁਸਤਾਨ ਦੇ ਵਿਚੋਂ ਕਰਪਸ਼ਨ ਨੂੰ ਖਤਮ ਨਹੀਂ ਕਰ ਸਕਦਾ
0: ਅੱਗੇ ਨਾਲੋਂ ਵਧੀਆ ਸਾਨੂੰ
1: ਉਹਦੇ ਵਾਸਤੇ ਇੱਕੋ ਹੀ ਮੰਤਰ ਹੈ ਕਿ ਹਰ ਫੈਮਿਲੀ ਹਰ ਬੰਦਾ ਇਹ ਕਸਮ ਖਾਏ ਕਿ ਮੈਂ ਨਾ ਰਿਸ਼ਵਤ ਲੈਣੀ ਆ ਨਾ ਦੇਣੀ ਆ
0: ਬਿਲਕੁਲ
1: ਤੇ ਜੇ ਆਪਣੇ ਪਿਓ ਦੇ ਹੈਗੇ ਹੋ ਤੇ ਨਾ ਲਓ ਤੇ ਨਾ ਦੋ ਤੇ ਕਰਪਸ਼ਨ ਸਵੇਰੇ ਖਤਮ ਹੋ ਜਾਏਗੀ
0: ਜੀ ਬਿਲਕੁਲ ਬਿਲਕੁਲ ਆਪਣਾ ਸਾਰ
1: ਅਸੀਂ ਆਪਣੇ ਸਿਟੀਜ਼ਨ ਨੂੰ ਉਸ ਚੀਜ਼ ਵਾਸਤੇ ਤਿਆਰ ਹੀ ਨਹੀਂ ਕੀਤਾ ਉਹ ਐਜੂਕੇਸ਼ਨ ਹੀ ਨਹੀਂ ਦਿੱਤੀ
0: ਬਿਲਕੁਲ ਬਿਲਕੁਲ ਸਾਡੇ ਉਹੋ ਜਿਹਾ ਸਿਸਟਮ
1: ਅਸੀਂ ਸਿਰਫ ਅੰਗਰੇਜ਼ਾਂ ਦੇ ਚੁੰਮਦੇ ਰਹੇ ਜਾਂ ਫਿਰ ਮੁਸਲਮਾਨਾਂ ਦੇ ਉਹ ਗੀਤ ਗਾਉਂਦੇ ਰਹੇ
0: ਬਿਲਕੁਲ
1: ਹਰ ਜਗ੍ਹਾ ਦੇ ਉੱਤੇ ਹਿੰਦੁਸਤਾਨ ਵਿੱਚ ਘੁੰਮਦੇ ਆ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਅਸੀਂ ਪਾਕਿਸਤਾਨ ਚ ਘੁੰਮਣ ਡੇ ਮੁਸਲਮਾਨ ਕੰਟਰੀ ਦੇ ਵਿੱਚ ਘੁੰਮਣ ਡੇ
0: ਬਿਲਕੁਲ
1: ਲਾਹਣਾ ਪਿਆ ਯਾਰ ਤੁਹਾਡੇ ਉੱਤੇ ਲਾਹਣਾ ਪਿਆ ਔਰ ਲੋਕੀ ਫਿਰ ਬੜੇ ਬੜੇ ਵੱਡੇ ਲੇਖ ਲਿਖਣ ਲੱਗ ਪੈਣਗੇ ਅਰੇ ਯਾਰ ਇਹ ਕੋਈ ਗੱਲ ਹੋਈ ਕੋਈ ਗੱਲ ਨੀ ਹੈਗੀ ਗਵਰਨਮੈਂਟ ਨੂੰ ਇਹਦੇ ਉੱਤੇ ਸੋਚਣਾ ਚਾਹੀਦਾ ਸਖਤਾਈ ਨਾਲ ਇਹਨਾਂ ਚੀਜ਼ਾਂ ਨੂੰ ਲਾਗੂ ਕਰਨਾ ਚਾਹੀਦਾ ਬਿਲਕੁਲ
0: ਗਵਰਨਮੈਂਟ ਕੁਛ ਕਰਦੀ ਹੋਵੇ ਗਵਰਨਮੈਂਟ ਕੁਛ ਕਰਦੀ ਹੋਵੇ ਤੇ ਤੁਹਾਡੇ ਸਾਡੇ ਵਰਗੇ ਕਲਪਣ ਹੀ ਕਿਉਂ
1: ਬਿਲਕੁਲ ਗਵਰਨਮੈਂਟ ਕੁਛ ਕਰਦੀ ਨੀ ਹੈਗੀ
0: ਹਾਂਜੀ ਕੀ ਕਰਨ ਕੀ ਲਈ ਹੈ ਗਵਰਨਮੈਂਟ ਇਹਨਾਂ ਨੂੰ ਇਲੈਕਸ਼ਨ ਦਾ ਹੀ ਫਿਕਰ ਹੁੰਦਾ ਵਾ ਵੀ ਅਗਲੀ ਵਾਰੀ ਜੇ ਜਿੱਤ ਜਾਣ ਤੇ ਅਗਲੀ ਵਾਰੀ ਕਿੱਦਾਂ
1: ਇਹ ਸਿਰਫ ਨੋਟਾਂ ਤੇ ਵੋਟਾਂ ਦੀ ਗੱਲ ਹੈਗੀ ਆ ਸਾਰੀ ਬਸ ਬਾਕੀ ਕੁਛ ਨੀ ਹੈਗਾ ਇਹਨਾਂ ਬਾਕੀ ਪੰਜ ਸਾਲ ਆ ਜਾਂਦੇ ਨੇ ਤੇ ਪੰਜ ਸਾਲ ਆਪਣੀ ਕੁਰਸੀ ਬਚਾਉਣ ਚ ਲਾ ਆਉਂਦੇ ਨੇ ਪਬਲਿਕ ਦਾ ਕੁਛ ਨੀ ਕਰਦੇ
0: ਅੱਛਾ ਤੁਸੀਂ ਸਾਰੀਆਂ ਗੱਲਾਂ ਗੁੱਸੇ ਵਾਲੀਆਂ ਕਰਨ ਦੇ ਕੋਈ ਪਿਆਰ ਦੀ ਗੱਲ ਵੀ ਸੁਣਾਓ
1: ਅੱਛਾ ਪਿਆਰ ਦੀ ਗੱਲ ਸੁਣਨੀ ਆ ਗਾਣਾ ਸੁਣਾ ਦਿਆਂ
0: ਜੋ ਤੁਹਾਡਾ ਦਿਲ ਕਰਦਾ ਅੱਜ ਸਾਰੇ ਗੁੱਸੇ ਵਾਲੇ ਹੀ ਆਉਂਦੇ
1: ਗੱਲ ਇਸ ਤਰ੍ਹਾਂ ਹੈ ਕਿ ਉਹ ਇਨਸਾਨ ਉਹ ਜੁੜੇ ਜਿਹਨਾਂ ਦੀ ਜ਼ਿੰਦਗੀ ਦੇ ਵਿਚ ਖਤਾਸ ਵੀ ਹੋਏ ਮਿਠਾਸ ਵੀ ਹੋਏ ਪਿਆਰ ਵੀ ਹੋਏ ਈਰਖਾ ਵੀ ਹੋਏ ਹਰ ਚੀਜ਼ ਹੋਏ ਮਤਲਬ ਉਹਨਾਂ ਦੀ ਜ਼ਿੰਦਗੀ ਦੀ ਫੁਲਵਾੜੀ ਦੇ ਵਿਚ ਸਭ ਤਰ੍ਹਾਂ ਦੇ ਫੁੱਲ ਖਿਲੇ ਹੋਣ
0: ਜੀ
1: ਤੇ ਉਸ ਤੋਂ ਫਿਰ ਵੀ ਉਸ ਦੇ ਬਾਵਜੂਦ ਵੀ ਉਹ ਬੰਦਾ ਸ਼ਾਂਤ ਹੋਏ
0: ਜੀ
1: ਰੱਬ ਦੇ ਨਾਲ ਉਹਦੀ ਜੁੜੀ ਹੋਏ ਲਾਈਨ ਜੁੜੀ ਹੋਏ ਉਹਦੀ
0: ਜੀ ਜੀ
1: ਠੀਕ ਹੈ
0: ਹਾਂਜੀ
1: ਤੇ ਇਸ ਤੋਂ ਜ਼ਿਆਦਾ ਵਧੀਆ ਗੱਲ ਹੋਰ ਕੋਈ ਹੋ ਨਹੀਂ ਸਕਦੀ ਜ਼ਿੰਦਗੀ ਦੇ ਵਿਚ
0: ਬਿਲਕੁਲ ਬਿਲਕੁਲ
1: ਠੀਕ ਹੈ
0: ਹਾਂਜੀ
1: ਉਹ ਰੱਬ ਨੂੰ ਕੀ ਆਪਣੇ ਆਪ ਨੂੰ ਪਛਾਣੇ ਪਹਿਲੇ ਤੇ ਗੱਲ ਇਹ ਆ ਰੱਬ ਕਿੱਥੇ ਹੈ? ਤੁਹਾਡੇ ਅੰਦਰ ਹੀ
0: ਅੰਦਰ ਬਿਲਕੁਲ ਰੱਬ ਅੰਦਰ।
1: ਲੋਕੀ ਪਾਗਲ ਹੋਏ ਪਏ ਨੇ, ਉਹ ਕੋਈ ਕਹਿੰਦਾ ਮੰਦਰ ਜਾ ਲੋ, ਕੋਈ ਕਹਿੰਦਾ ਬੋਰਡ ਵਾਲੇ ਬਾਬੇ ਕੋਲੋਂ ਉਹ ਲੈ ਆਓ ਤਬੀਤ ਲੈ ਆਓ ਬਣਵਾ ਕੇ, ਆਹ ਫਲਾਣਾ ਇੱਥੇ ਕਰ ਲੋ। ਹੈਂ ਉਹ ਕਹਿੰਦਾ ਝੋਲੇ ਚੱਕ ਬਾਬੇ ਕੋਲ ਚੱਲ ਜਾ ਤੂੰ, ਬੋਰਡ ਵਾਲੇ ਕੋਲ ਨਾ ਜਾਈ, ਤੇ ਉਹਦੇ ਕੋਲ ਜਾ ਕੇ ਗੰਡਾ ਤਵੀਜ਼ ਕਰਵਾਲਾ, ਮੰਤਰ ਲਾਇਆ ਉਹਦੇ ਕੋਲੋਂ। ਹੈਂ ਬੀਬੀਆਂ ਇੱਥੇ ਰੋਂਦੀਆਂ ਰਹਿੰਦੀਆਂ, ਲਾਇਆ ਉਹ ਫਲਾਣਾ, ਉਹਨੇ ਫਲਾਣੀ ਦਾ ਮੰਤਰ ਲਾ ਲਿਆ, ਮੈਂ ਰਹਿ ਗਈ ਪਿੱਛੇ। ਸਰ ਏਦਾਂ ਦੀਆਂ ਤੇ ਚਲੋ ਮੈਂ ਇਹਦੇ ਉੱਤੇ ਇੱਕ ਗੱਲ ਸੁਣਾ ਦਿੰਦਾ, ਆਪਣੀ ਲਾਈਫ ਦੀ ਗੱਲ ਸੁਣਾਉਣਾ। ਜੇ ਤੁਸੀਂ ਈਸ਼ਵਰ ਨਾਲ ਮਿਲਣਾ ਚਾਹੁੰਦੇ ਹੋ, ਮੈਂ ਇੱਕ ਦਿਨ ਵੀ ਤੁਹਾਡੇ ਪ੍ਰੋਗਰਾਮ ਦੇ ਉੱਤੇ ਇਹ ਅਨਾਊਂਸਮੈਂਟ ਕੀਤਾ ਸੀਗਾ ਕਿ ਜਿਸ ਬੰਦੇ ਨੂੰ ਜਿਹੜਾ ਕਹਿੰਦਾ ਮੈਂ ਰੱਬ ਵੇਖਣਾ, ਜਿਹਨੇ ਰੱਬ ਵੇਖਣਾ ਮੇਰੇ ਨਾਲ ਕੰਟੈਕਟ ਕਰ ਲੋ, ਮੈਨੂੰ ਕੰਟੈਕਟ ਕਰੋ, ਮੇਰੇ ਫੋਨ ਦੇ ਉੱਤੇ ਗੱਲ ਕਰੋ, ਔਰ ਮੇਰੇ ਕਹੇ ਮੁਤਾਬਕ ਤੂੰ 3 ਮਹੀਨੇ ਸਿਰਫ ਕੰਮ ਕਰ ਲੈ ਤੇ ਤੂੰ ਰੱਬ ਨੂੰ ਮਿਲ ਜਾਏਗਾ। ਮੈਂ ਕੋਈ ਬਾਬਾ ਨਹੀਂ ਹੈਗਾ, ਮੈਂ ਜ਼ਿੰਦਗੀ ਦੇ ਸਾਰੇ ਰੰਗ ਵੇਖੇ, ਬਾਬਿਆਂ ਨੂੰ ਵੀ ਵੇਖਿਆ, ਮੰਤਰ ਵੀ ਵੇਖੇ, ਸਾਰੀਆਂ ਚੀਜ਼ਾਂ ਵੇਖੀਆਂ। ਠੀਕ ਹੈ, ਮੈਂ ਤੁਹਾਡੇ ਅੱਜ ਵੀ ਰੇਡੀਓ ਸਟੇਸ਼ਨ ਤੋਂ ਇਹ ਮਤਲਬ ਕਿ ਅਨਾਊਂਸਮੈਂਟ ਕਰ ਰਿਹਾ। ਠੀਕ ਹੈ, ਜਿਹੜਾ ਸੱਜਣ ਕੋਈ ਵਾਕਿਆ ਚਾਹੁੰਦਾ ਕਿ ਮੈਂ ਰੱਬ ਨੂੰ ਮਿਲਣਾ, ਉਹ ਮੇਰੇ ਨਾਲ ਕੰਟੈਕਟ ਕਰੇ।
0: ਠੀਕ ਹੈ,
1: ਹੁਣ ਮੈਂ ਉਹਦੇ ਪਿੱਛੇ ਤੁਹਾਡਾ ਇੱਕ ਅੱਧੀ ਗੱਲ ਬੜੀ ਸੀਰੀਅਸਲੀ ਕਰਾਂ।
0: ਜੀ ਜੀ,
1: ਮੈਂ ਇੱਕ ਦਿਨ ਰੇਲਵੇ ਸਟੇਸ਼ਨ ਤੇ ਖੜਿਆ ਸੀਗਾ। ਠੀਕ ਹੈ, ਤੇ ਉਦੋਂ ਮੈਂ ਯੰਗ ਹੀ ਸੀਗਾ, ਅੱਜ ਤੋਂ ਇਹ ਕਰੀਬ ਮੈਂ ਗੱਲ ਕਰਾਂਗਾ ਤੇ 35 ਸਾਲ ਪਹਿਲੇ ਦੀ ਗੱਲ ਕਰਾਂਗਾ।
0: ਹਾਂਜੀ,
1: ਇੱਕ ਮੇਰੇ ਸਾਹਮਣੇ ਕਿਤਾਬ ਪਈ ਹੈ ਪ੍ਰੈਕਟੀਕਲ ਹਿਪਨੋਟਿਜ਼ਮ, ਰੇਲਵੇ ਸਟੇਸ਼ਨ ਦੀ ਬੁੱਕ ਸਟਾਲ ਦੇ ਉੱਤੇ। ਉਨ੍ਹਾਂ ਦੇ ਲੇਖਕ ਨੇ ਡਾਕਟਰ ਨਾਰਾਇਣ ਦੱਤ ਸ੍ਰੀ ਮਾਲੀ ਜੋਧਪੁਰ ਤੋਂ। ਉਹ ਸੱਜਣ ਨੂੰ ਮੈਂ ਕਦੇ ਮਿਲਿਆ ਨਹੀਂ, ਪਰ ਉਹ ਮੈਂ ਕਿਤਾਬ ਖਰੀਦ ਲਈ।
0: ਅੱਛਾ।